ऐसी बख्शिश।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹੋ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ ਕੇਤੇ ਤੇਰੇ ਗਾਵਨਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ ਗਾਵਣ ਤੁਦਨੋ ਇੰਦ੍ਰ ਇੰਦਰਾਸਣ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ
नानक रहन रजाई। आसा महला पहला, सुन वड्डा आखै सब कोए, केवड़ वड्डा डीठा होए, कीमत पाए न कहे आ जाए, कहने वाले तेरे रहे समाए, वड्डे मेरे साहिबा, गहर गंभीरा गुणी गहीरा, कोए न जाने तेरा किता केवड़ चीरा रहाओ। सब सुरती मिल सुरत कमाई, सब कीमत मिल कीमत पाई, ज्ञानी ध्यानी गुर गुर हाई, कहन न जाई तेरी तिल वटियाई। सब सत सब तप सब चंगियाइया, सिद्धा पुरखा किया वडियाइया, तुद बिन सिद्धि किने न पाइया, कर्म मिले नाही ठाक रहाइया, आखण वाला क्या बेचारा, सिफती भरे तेरे भंडारा, जिस तू देह तिसे क्या चारा, नानक सच सवारन हारा। आसा महला पहला।

ਲਾਗੈ ਭੂਖ, ਉਤ ਭੁੱਖੈ ਖਾਈ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਈ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਰੇ।

ਗੁਰਮਤ ਨਾਮ ਮੇਰਾ ਪ੍ਰਾਨ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ।

ਪਾਉ, ਸਭ ਤੇਰੀ ਤੂੰ ਸਭ ਨਹੀਂ ਧਿਆਇਆ, ਜਿਸ ਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਇ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ

ਏਕਾ ਤਹਿ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਹੀ ਪ੍ਰਾਪਤ ਮਾਂ

ਸਾਧ ਸੰਗਤ ਭਜ ਕੇ ਵਲਨਾਮ ਸਰਨਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਪ ਤਪ

ਪ੍ਰਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ।

ਹੋਈ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੀ ਉੱਥੈ ਤੇਰੀ ਰੱਖ, ਅਗਨੀ ਉਧਰ ਮਾਹੀ ਸੁਣ ਕੈ ਜਮਕੇ ਦੂਤ, ਨਾਏ ਤੇਰਾ ਛੱਡ ਜਾਹੀ, ਆਓ ਜਲ ਵਿਖਮਸ ਗਾਹੂ, ਗੁਰਸਬ ਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੀ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੀ, ਸਭ ਸਹਿ ਨੋ ਕਿਰਪਾਲ ਸੰਭਾਲੇ, ਸਾਹੀ ਸਾਹੀ ਬਿਰਥਾ ਕੋਈ ਨ ਜਾਏ, ਜੇ ਆਵੈ ਤੁਧਿਆਈ। ਸਲੋਕ ਮਹੱਲਾ ਪੰਜਵਾਂ।

ਰਵਣੀ ਸੁਨਣਾ ਗੁਰਨਾਉ ਸਤਿਗੁਰੂ ਸੇ ਤੀਰਤਿ ਅਤਰ ਗੈ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਂ।

0: ਸਤਸੰਗ ਜੀ ਬੋਲੋ ਜੀ
1: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਵਦੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦਾ ਬੈਠਾ ਹੈ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਅਰਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਾਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਚੱਕਿਆ ਦੇ ਚਲਾਈ ਤੇ ਵਾਹਿ ਦੇਖ ਡੇਢ ਕੀਤਾ ਜਿੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨੇ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਤਰੀਕੇ ਦਵਾਇਆ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਕੀਤਾ ਹੈ ਜਿਤ ਆਵਣ ਕਾ ਸਦ ਕਾ ਸਰਬ ਸੁੱਖ ਹੋਗਾ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਨਾਲ ਚੜਿਆ ਹੈ ਦੇਖ ਕੇ ਕਿ ਫਤਿਹ ਬਿਰਦ ਕੀ ਪੈਜ ਪਦਗੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੁਰਬਲੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗੋ ਜੁ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੜ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨੂੰ ਆਏ ਪੜ੍ਹਦੇ ਸਦਾ ਸਹਾਇ ਦਿੱਤਾ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਿੱਤਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾ ਦਿਓ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਤਾਂ ਰਾਤ ਇਹ ਕੀ ਬਨਵਾਜ ਜੀ ਆਪ ਜੀ ਦੇ ਚੰਦ ਕਾਮਨਾ ਦੇ ਅਰਦਾਸ ਵਿੱਚ ਅੱਜ ਆਪ ਨੇ ਬਖਸ਼ਿਸ਼ ਕੀਤੀ ਹੈ ਅੱਜ ਜਾਣਾ ਪਿੱਤਰ ਗੁਰਬਾਣੀ ਸੁਖਮ ਸਾਧ ਸੰਪੂਰਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਧਦਾਰ ਰਾਸਤਾ ਦੇ ਪਾਠ ਫਿਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਸਾਡੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰ ਦੀ ਬੜੀ ਬੁੱਧੀ ਬਖਸ਼ਿਸ਼ ਕਰੋ ਵੀ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿਤਰਿਕ ਰਾਮ ਸਾਹਿਬ ਜਗ੍ਹਾ ਤਿਆਰ ਕਰੇ ਦਾਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਦ ਸਵਾਦ ਅੱਜ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ ਕਰੋ ਜੀ ਵੀਰ ਵਾਹਿ ਕਿਰਪਾ ਕਰ ਦਤਾਰ ਜੀ ਆਪ ਬਖਸ਼ੀਆਂ ਦਾਤਾਂ ਦੇ ਨਗਰਾਂ 'ਚ ਟੁੱਟ ਸੇਵਾ ਹੋ ਰਹੀ ਪ੍ਰਵਾਨ ਕਰਨੀ ਅੱਜ ਜਾਣਾ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਾਨਣ ਸੇਵਾ ਦੀ ਭਾਵਨਾ ਬਖਸ਼ ਦਾ ਕਿਰਪਾ ਕਰ ਦਤਾਰ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਜਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਰ ਤੇ ਤਿਰਫਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਕਿਰਪਾ ਕਰੋ ਜੀ ਮਹਾਰਾਜ ਪਰਮਜੀਤ ਸਿੰਘ ਦਿੱਲੀ ਵਾਲੇ ਸੱਚੇ ਪਾਤਸ਼ਾਹ ਦੀ ਦੇਵਤਾ ਅਤੇ ਤੰਦਰੁਸਤੀ ਵਾਸਤੇ ਚਾਚੀ ਕਰਾ ਵਾਸਤੇ ਬੇਨਤੀ ਕਰਦੇ ਤਾਰ ਪਿਤਾ ਜੀ ਆਪਦੇ ਚਰਨੇ ਰਾਜ ਬੇਨਤੀ ਆ ਗਰੀਬ ਰਾਜ ਸਮੂਹ ਸੰਗਤਾਂ ਵੱਲੋਂ ਬੇਨਤੀਆਂ ਪ੍ਰਵਾਨ ਕਰਦੇ ਦਿੱਤਾ ਪਰਮਜੀਤ ਸਿੰਘ ਦਿੱਲੀ ਵਾਲਿਆਂ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੁ ਬਖਸ਼ੋ ਤੁਸੀਂ ਕੀ ਨਾਮ ਦਾਸ ਬਖਸ਼ਾ ਚਾਚੀ ਕਰਾ ਵਾਸਤੇ ਕਿਰਪਾਲਤਾ ਕਰੋ ਜੀ ਗੁਰਦੀ ਮਹਾਰਾਜ ਬੇਟੀ ਰੋੜੀ ਰੋਹੀ ਕੌਰ ਗਰੀਬ ਨਵਾਜ ਪਰਿਵਾਰ ਪਹਿਲੀ ਵਾਰ ਲੈ ਕੇ ਮੱਥਾ ਟਿਕਾਉਣ ਵਾਸਤੇ ਆਪਦੇ ਚਰਨਾਂ 'ਚ ਹਾਜ਼ਰ ਦਿੱਤਾ ਕਿਰਪਾ ਕਰੋ ਬਖਸ਼ਿਸ਼ ਕਰਨੀ ਕਰੇ ਸੇਵਾ ਨਾਲ ਪਰਿਵਾਰ ਬੇਅੰਤ ਸੇਵਾ ਪ੍ਰਵਾਨੀ ਪ੍ਰਵਾਨ ਕਰਨੀ ਵੀ ਬਖਸ਼ਿਸ਼ ਕਰੋ ਬੇਟੀ ਰੋਹੀ ਕੌਰ ਨੂੰ

ਉੱਚੀ ਬਖਸ਼ੋ, ਲੰਮੀ ਆਯੂ ਬਖਸ਼ੋ, ਉਸੇ ਕੀ ਨਾਮ ਦੀ ਦਾਜ ਬਖਸ਼ਾਰ, ਬੱਚੀ ਉੱਚੀ ਵਿਦਿਆ ਦਾਜ ਬਖਸ਼ ਕਰਨੀ, ਸਾਰੇ ਪਰਿਵਾਰ ਵਿੱਚ ਤਨ ਚੁੱਕ ਚਰਚਾ ਨਿਕਲਾ ਕਰੋ, ਪਰਿਵਾਰ ਦੀ ਸਦਾ ਸ਼ੁਭਕਾਮਨਾਵਾਂ ਸਾਨੂੰ ਪੂਰੀਆਂ ਕਰੋ, ਸਦਾ ਆਪਣੇ ਚਰਨਾ ਸੇਵਾ ਦੀ ਦਾਜ ਬਖਸ਼ ਕਰੋ, ਕਿਰਪਾ ਕਿਰਪਾ ਕਰੋ ਜੀ। ਆਪਕਾਰ ਸੇਵਾ ਦੇ ਬੇਟਾ ਗੁਰਜੋਤ ਸਿੰਘ ਬੈਂਸ ਪੜ੍ਹਨ ਲਈ ਯੂਨੀਵਰਸਿਟੀ ਜਾ ਰਿਹਾ ਸਰ ਪਿਤਾ ਜੀ, ਪਰਿਵਾਰ ਨੂੰ ਕਾਮਯਾਬੀ ਵਾਸਤੇ ਮਿਹਨਤ ਕਰਦੇ ਆ, ਮਿਹਨਤ ਮੈਂ ਲਗਾ ਸਾਰ ਪ੍ਰਵਾਨ ਕਰੋ, ਕਿਸੇ ਬਖਸ਼ੇ ਕਰੋ, ਕਾਕਾ ਗੁਰਜੋਤ ਸਿੰਘ ਬੈਂਸ ਨੂੰ ਤੰਦਰੁਸਤੀ ਬਖਸ਼ੋ, ਲੰਮੀ ਆਯੂ ਬਖਸ਼ੋ, ਉੱਚੀ ਕੀ ਨਾਮ ਦਾ ਕਿਰਦਾਰ ਬੱਚੇ ਨੂੰ, ਉੱਚੀ ਵਿਦਿਆ ਦਾ ਸਿੱਖੋ, ਪੜ੍ਹਾਈ 'ਚ ਕਾਮਯਾਬੀ ਬਖਸ਼ ਕਰਨੀ, ਯੂਨੀਵਰਸਿਟੀ ਜਾ ਰਿਹਾ ਗਰੀਬ ਰਾਜ ਬੱਚੇ ਨੂੰ, ਚੜ੍ਹਦੀ ਕਲਾ ਗਰੀਬ ਰਾਜ ਪੜ੍ਹਨ ਵਾਸਤੇ ਬਲਬ ਦਾਗ ਬਖਸ਼ੋ, ਭਾਵਨਾ ਦਾਲ ਬਖਸ਼ ਅਨੁਸਾਰ ਮਿਹਰ ਕਰੋ, ਪਰਿਵਾਰ ਦੀ ਸ਼ੁਭਕਾਮਨਾ ਸਮਾਂ ਪੂਰੀ ਕਰਿਓ, ਦਰਦੇ ਲਾਜਪਤ ਰੱਖੋ ਜੀ। ਗੁਰੂ ਗਰੀਬ ਰਾਜ ਅਨੰਤ ਸਿੰਘ ਦੇ ਜਨਮਦਿਨ ਦੇ ਪਰਿਵਾਰ ਨੂੰ ਮਿਹਨਤ ਮੈਂ ਬੈਠਾ ਜਿਹੜਾ ਪਰਿਵਾਰ ਗੁਰਦਾਰ ਬਖਸ਼ ਕਰੋ, ਅਨੰਤ ਸਿੰਘ ਨੂੰ ਤੰਦਰੁਸਤੀ ਬਖਸ਼ੋ, ਲੰਮੀ ਆਜੀ ਬਖਸ਼ੋ, ਚੜ੍ਹਦੀ ਕਲਾ ਗਰੀਬ ਰਾਜ ਦਾ ਕਰੋ ਜੀ। ਗੁਰੂ ਗਰੀਬ ਰਾਜ ਕਰੋ ਦਰਦਾਰ ਮਿਹਨਤ ਕਰਿਓ, ਗਰੀਬ ਰਾਜ ਜੀ ਸਿੱਖ ਪੰਥ ਨੂੰ ਖਾਸ ਖਾਸ ਕੌਮ ਨੂੰ ਏਕਤਾ ਸਵਾਗਤ ਪਿਆਰ ਜੀ ਬਖਸ਼ ਕਰਕੇ ਸਾਰੇ ਦਾਜ ਬਖਸ਼ੋ, ਚੰਨਾ ਜੁੜੋ ਕੇ ਮੰਦਰ ਪਿਆਰ ਬਖਸ਼ ਦਿੱਤਾ, ਹਰ ਮੈਦਾਨ ਦੁਆਨ ਫਜ਼ਲ ਪਾਲਦਾ ਕਰੋ ਜੀ। ਗੁਰੂ ਜੀ ਗੁਰੂ ਦੂੜਦਾ ਕਰਨ ਬੈਠੀ ਲਾਈ ਪਿਤਾ ਕਿਸੇ ਸਰਵਣ ਕਰ ਰਹੀ ਆ, ਸਾਰੇ ਸਰ ਨਿਹਾਲ ਜੀ ਆਪਣਾ ਰੁਕਣੀਆਂ ਲੈ ਕੇ ਲਾਓ, ਦਾਰਾ ਮੈਂ ਕਿਰਪਾ ਕੀਤੀ ਸੰਗਤ ਨੂੰ ਬਖਸ਼ੇ, ਸੰਗਤਾਂ ਵਾਲੇ ਚਾਹਨਾ ਧੰਨਵਾਦ ਕਰਦੇ, ਸ਼ੁਕਰੀਆ ਅਦਾ ਕਰਦੇ ਹਾਂ, ਬੇਹਦ ਮੈਂ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮੈਂ ਭੇਟਾ ਘਰ ਹੀ ਚਾਹੁੰਦਾ ਪ੍ਰਵਾਨ ਕਰੋ, ਬਖਸ਼ਾ ਸਾਹਿਬ ਦੀ ਕਮਾਈਆਂ ਸਭ ਕਰੋ, ਘਰ ਜੁਹਾ ਦੇ ਦਿੱਤਾ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭ ਦਾ ਪੂਰੀਆਂ ਕਰੋ ਜੀ। ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ, ਭੁਲਾ ਚੁੱਕਾਂ ਦੀ ਮਾਹੀ ਬਖਸ਼ੋ, ਬਿਧ ਰੁਕਨਾ ਵੀ ਬਖਸ਼ੇ ਬ੍ਰਹਨ, ਅੱਜ ਦੇ ਛਾਵਾਂ ਦੇ ਘਰਾਂ ਦੀ ਬਾਰ ਜਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੈਨਲ ਰਾਜ ਬਣਾਓ, ਸ਼ੁੱਧ ਅਤੇ ਪਿੱਤਰ ਸੇਵਾ ਲਿਆ ਦੀ ਦਿੱਤਾ, ਸਹੀ ਪਿਆਰੇ ਮੇਰੇ ਜਿਹੜੇ ਆਪਣੇ ਆਪ ਦਾ ਨਾਮ ਦਿੱਤਾ ਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਗੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ, ਖੋਜ ਜੋਦ ਮਹਿਲ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋ ਖਾਰ ਹੋਏ ਸਭ ਮਿਲੇਂਗੇ, ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋ ਉਤਰੇ ਪਾ ਜੋ ਸ਼ਰਦਾ ਕਰ।

0: ਸਤਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਸਤਨਾਮ ਵਾਹਿਗੁਰੂ।

0: ਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨਾ ਸਕੈ ਬਿਆਪ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ੀ ਸਾਹਿਬ ਸੰਗਤ ਬੜੀ ਸ਼ਰਧਾ ਭਾਵਨਾ ਸਹਿਤ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਾਹਿਬ ਨੂੰ ਕੀਤੇ ਨੇ, ਪਰੰਤੂ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਣੇ ਸੋਧਾ ਰਹਿਰ ਸਾਹਿਬ ਦੇ ਪਾਠ ਸਾਹਿਬ ਨੂੰ ਕੀਤੇ ਹਨ, ਅਰਦਾਸ ਚੁਹਾਲ ਜੀ ਭਰੀਆਂ ਨੇ, ਮਾਰੇ ਬਖਸ਼ੇ ਪਿਤਰ ਗੁਰੂ ਅੰਮ੍ਰਿਤਸਰ ਨੂੰ ਕੀਤੇ ਹਨ। ਸਤਸੰਗ ਜੀ ਇਸ ਪਾਠ ਸਾਹਿਬ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਮ ਬਖਸ਼ਿਸ਼ ਕੀਤਾ ਹੈ, ਔਰ ਸਤਸੰਗ ਸੰਗਤ ਨੂੰ ਪਤਾ ਹੈ ਸ਼ਾਮਲ ਕੀ ਰਾਮਣ ਹੋਣੇ ਨੇ। ਇਸ ਵੇਲੇ ਸਭ ਤੋਂ ਪਹਿਲਾਂ ਆਰਤੀ ਦਾ ਸ਼ਰਮਣ ਕਰਾਉਣਗੇ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ, ਭਾਈ ਸੁਰਜੀਤ ਸਿੰਘ ਜੀ ਜਥਾ, ਠੀਕ 7 ਵਜੇ ਤੱਕ ਸਤਸੰਗ ਜੀ ਭਾਈ ਸਾਹਿਬ ਆਪ ਜੀ ਵਾਤ ਕੀ ਨਾਮ ਸਿਮਰਨ ਦੁਆਰਾ ਮਹਾਰਾਜ ਚਰਨਾਂ ਜੋੜ ਵਾਸਤੇ ਮਹਾਨ ਪ੍ਰਾਰਾ ਕਰਨਗੇ। ਉਸ ਤੋਂ ਬਾਅਦ ਕਥਾ ਹੋਵੇਗੀ, ਭਾਈ ਨੰਬਰ ਜੀ ਕਥਾ ਕਰਨਗੇ 7:45 ਤੱਕ, 7 ਵਜੇ ਲੱਗੇ 6:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਦਾ ਜਥਾ। ਤੁਸੀਂ ਸਾਰੇ ਸੰਗਤਾਂ ਨੂੰ ਬੇਨਤੀ 6:30 ਤੱਕ ਮਾਰੀ ਗੋਦ ਨਿੱਕੀ ਵਾਲਾ ਆਨੰਦ ਮਾਣਦੇ ਹਨ, ਅੱਜ ਸ਼ਾਮ ਦੇ ਸਾਰੇ ਕਥਾ ਦੀ ਸਮਰਨ ਕਰਨ ਦੀ ਉਹਨੀਆਂ ਕੜੀਆਂ ਸਫਲਾ ਕਰੋ। ਔਰ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਦੇਖ ਰਹੇ ਹੋ ਕਿ ਜੋ ਨਾਰਥ ਆਰ ਸਾਊਥ ਆਰ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਚ ਬੇਨਤੀ ਖਰਚਾ ਹੋ ਰਿਹਾ। ਤੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਵੱਧ ਤੋਂ ਵੱਧ ਮਾਰ ਦੇ ਕੇ ਇਹਨਾਂ ਨੂੰ ਸਫਲ ਕਰਨ ਵਾਸਤੇ ਅਸੀਂ ਸਾਰਾ ਕੋਸ਼ਿਸ਼ ਕਰੀਏ। ਸਤਸੰਗ ਜੀ ਬੇਅੰਤ ਪਰਿਵਾਰ ਵੱਲੋਂ ਬੇਅੰਤ ਮਾਇਆ ਆਪਣੀ ਸਫਲ ਕਮਾਈ ਸਫਲ ਕਰਦੇ ਹਾਂ, ਗੁਰੂ ਘਰ ਨੂੰ ਸੰਗਤਾਂ ਨੇ ਮਾਇਆ ਦਿੱਤੀ ਹੈ, ਉਹ ਭਟਭਾਗੀ ਹਨ। ਜਿਹਨਾਂ ਨਹੀਂ ਇੱਥੇ ਮਾਇਆ ਦਿੱਤੀ ਉਹਨਾਂ ਸਾਰਿਆਂ ਬੇਨਤੀ ਕਿ ਜ਼ਰੂਰ ਮਾਇਆ ਦੇ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਤਸੰਗ ਜੀ ਆਪ ਸੰਗਤਾਂ ਜ਼ਰੂਰ ਹਰ ਰੋਜ਼ ਗੁਰੂ ਘਰ ਜ਼ਰੂਰ ਆਇਆ ਕਰੋ, ਆਓ ਮੱਥਾ ਟੇਕ ਅਰਦਾਸ ਕਰੋ, ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਤੁਸੀਂ ਮਹਾਰਾਜ ਜਿੱਗੀ ਗੋਤੀ ਬੈਠ ਕੇ ਕਥਾ ਕੀਤੇ ਬਾਅਦ ਸ਼ਰਨ ਕਰ ਸਕਦੇ ਹੋ। ਬਾਕੀ ਸਤਸੰਗ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਸਹਿਜ ਪਾਠ ਚੱਲ ਰਹੇ ਨੇ ਹਰ ਤੋਂ ਸ਼ਰਨ ਕਰਦੇ ਹੋ, ਤੇ ਇਹਨਾਂ ਦੇ ਵਾਸਤੇ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਆਪ ਸੰਪਰਕ ਕਰੋ। ਇਹਨਾਂ ਦਾ ਟੈਲੀਫੋਨ ਨੰਬਰ ਹੈ 4087124145। ਸੁਸ਼ਾਂਤ ਸਿੰਘ ਜੀ ਉਹਨਾਂ ਆਪਣਾ ਨੰਬਰ ਦੇ ਕੇ, ਤਾਂ ਕਿ ਉਹ ਸਮੇਂ ਸਿਰ ਜਿੰਨੇ ਪ੍ਰੋਗਰਾਮ ਹੋਣਗੇ ਤੁਹਾਨੂੰ ਟੈਲੀਫੋਨ ਕਰਕੇ ਉਹਨਾਂ ਦੇ ਵਿੱਚ ਤੁਸੀਂ ਸ਼ਾਮਲ ਤੁਹਾਨੂੰ ਕਰ ਸਕਦੇ ਨੇ। ਅਤੇ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਗੁਰਦੁਆਰੇ ਦਾ ਸਕੂਲ ਹੈ ਖਾਲਸਾ ਸਕੂਲ, ਗੁਰੂ ਨਾਨਕ ਖਾਲਸਾ ਸਕੂਲ, ਉਹ ਵਾਸਤੇ ਬੱਚਿਆਂ ਦੇ ਵਾਸਤੇ ਖਾਲਸਾ ਸਕੂਲ ਵਿੱਚ ਐਡਮਿਸ਼ਨ ਜਿਹੜਾ ਉਹ ਚਾਲੂ ਹੋ ਚੁੱਕਾ ਹੈ। ਆਨਲਾਈਨ ਤੁਸੀਂ ਜ਼ਰੂਰ ਆਪਣੇ ਬੱਚੇ ਖਾਲਸਾ ਵਿੱਚ ਦਾਖਲ ਕਰਵਾਓ, ਪੰਜਾਬੀ ਪੜ੍ਹਾਓ, ਗੁਰਬਾਣੀ ਪੜ੍ਹਨ ਅਤੇ ਗੁਰਸਿੱਖੀ ਨਾਲ ਸਾਥ ਨਹੀਂ ਜੁੜੇ ਜਾਣੇ ਬੜਾ ਜ਼ਰੂਰੀ ਹੈ ਸਾਡੇ ਵਾਸਤੇ। ਬੱਚੇ ਜ਼ਰੂਰ ਖਾਲਸਾ ਵਿੱਚ ਦਾਖਲ ਕਰਵਾਓ ਸਤਸੰਗ ਜੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ 97ਵੇਂ ਸੰਗਰਾਂਦ ਭਾਦੋਂ ਦੇ ਮਹੀਨੇ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਉਸ ਤੋਂ ਬਾਅਦ ਸਤਸੰਗ ਜੀ ਅਗਸਤ 27 ਹੈ ਜਨਮ ਦਿਨ ਪਿਆਰੇ ਭਾਈ ਦਿਆਲ ਸਿੰਘ ਜੀ ਦਾ ਹਾਜ਼ਰੀਆਂ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਅਗਸਤ 30 ਹੈ ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸੋ ਸੰਪੂਰਨਤਾ ਦਿਵਸ ਕਹਿ ਰਹੀ ਹੈ ਪੁਰਬ, ਸੰਪੂਰਨਤਾ ਪੁਰਬ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦਾ ਹੈ। ਸਾਰੇ ਸੰਗਤ ਵਿਵਾਜ ਪਰੋ, ਜੋ ਗੁਰੂ ਸਾਹਿਬ ਸਾਡੇ ਵਾਸਤੇ ਇੱਕ ਮਹਾਨ ਦੇਣ ਦਿੱਤੀ ਹੈ, ਅਸੀਂ ਜ਼ਰੂਰ ਉਸਦਾ ਸਤਿਕਾਰ ਕਰੀਏ ਅਤੇ ਗੁਰੂ ਸਾਹਿਬਾਂ ਦੇ ਚਰਨਾਂ ਦਾ ਧੰਨਵਾਦ ਕਰੀਏ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਤੰਬਰ 3 ਨੂੰ ਕਾਲਜ ਪ੍ਰੈਪਰੇਸ਼ਨ ਕਲਾਸਾਂ ਚੱਲ ਰਹੀਆਂ ਨੇ, ਉਹਨਾਂ ਵਾਸਤੇ ਹਾਜ਼ਰੀਆਂ ਭਰੋ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਤੰਬਰ 11 ਤੋਂ ਲੈ ਕੇ 13 ਤੱਕ 31 ਰਾਗਾਂ ਦਾ ਕੀ ਦਰਬਾਰ ਹੈ ਗੁਰੂ ਘਰ ਸ਼ੈਨ ਹੋ ਜੇ। ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਹਾਜ਼ਰੀਆਂ ਭਰ ਕੇ, ਜੋ 31 ਰਾਗਾਂ ਕੀ ਦਰਬਾਰ ਹੋ ਰਿਹਾ ਇਹ ਹਾਜ਼ਰੀਆਂ ਭਰ ਕੇ ਜ਼ਰੂਰ ਆਪ ਸਮੇਂ ਦੇ ਲਾਭ ਸਮੇਂ ਯਤਨ ਕਰੋ। ਅਸ਼ਟਾ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਇਹ ਪਹਿਲਾ ਪ੍ਰਕਾਸ਼ ਪੁਰਬ ਹੈ। ਅਸੀਂ ਸਾਰੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਮੱਖੀ ਦਾਤ ਹੈ ਉਹਦਾ ਧੰਨਵਾਦ ਕਰੀਏ, ਅਤੇ ਮਾਰੇ ਚਰਨ ਹਾਜ਼ਰੀ ਭਰ ਕੇ ਉਸ ਸਮੇਂ ਤੋਂ ਲਾਭ ਲਾਉਂਦਿਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਭਾਈ ਸਾਹਿਬ ਤਿਆਰ ਨੇ ਕਿ ਸ਼ਰਮ ਕਰਨੀ ਸ਼ਰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਕਰਦਿਆਂ ਸੇਵਕਾਂ ਦੇ ਜੱਥੇ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ, ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਸਾਡੇ ਹਿਰਦੇ ਅੰਦਰ ਵਸਾਓ। ਹੁਣ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਾਡੇ ਸਤਿਕਾਰਯੋਗ ਦੇ ਮਹਾਨ ਕਥਾਵਾਚਕ ਭਾਈ ਨਵਨੀਤ ਸਿੰਘ ਜੀ ਸਰਵਣ ਕਰਾਉਣਗੇ। ਉਹਨਾਂ ਤੋਂ ਉਪਰੰਤ ਫਿਰ 8:15 ਕੀਰਤਨ ਦੀ ਸਭਾ ਹੋਏਗੀ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰ ਜੀ ਦੀ ਬਖਸ਼ਿਸ਼ ਮਿਹਰਾਮਤ ਦਾ ਸਦਕਾ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ, ਧੰਤਾਯੋਗ ਹੋ, ਜੋ ਗੁਰੂ ਮਿਹਰ ਦਾ ਸਦਕਾ, ਗੁਰੂ ਪ੍ਰੇਮ ਦਾ ਸਦਕਾ ਸੰਧਿਆ ਦੇ ਦੀਵਾਨਾਂ ਵਿੱਚ ਸੰਗਤੀ ਰੂਪ ਅੰਦਰ ਜੁੜ ਬੈਠ ਕੇ ਗੁਰੂ ਕਿਰਪਾ ਦੇ ਪਾਤਰ ਬਣ ਰਹੇ ਹੋ। ਪਿਆਰ ਸਹਿਤ ਆਪ ਜੀਆਂ ਨੇ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦੇ ਜਥੇ ਪਾਸੋਂ ਰਸ ਭਿੰਨਾ ਕੀਰਤਨ ਸਰਵਨ ਕੀਤਾ ਹੈ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਕਥਾ ਦਾ। ਮਲਾਰ ਕੀ ਵਾਰ, ਜੋ ਪਹਿਲੇ ਪਾਤਸ਼ਾਹ ਗੁਰੂ ਨਾਨਕ

ਦੇਵ ਜਗਤ ਪਿਤਾ ਸਤਿਗੁਰ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੀ ਗਈ ਹੈ ਉਸ ਵਾਰ ਦੀ ਅੱਜ ਅੱਠਵੀਂ ਪੌੜੀ ਉਸ ਦੇ ਨਾਲ ਸੰਬੰਧਿਤ ਦੂਸਰਾ ਸਲੋਕ ਆਪਾਂ ਪਾਠ ਸਰਵਣ ਕੀਤਾ ਹੈ। ਕੱਲ ਪਹਿਲੇ ਸਲੋਕ ਦੀ ਵਿਚਾਰ ਕੀਤੀ ਸੀ ਜਿਸ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਦੀ ਕੀਰਤੀ ਦਾ ਉਪਦੇਸ਼ ਕੀਤਾ ਸੀ, ਪਰਮਾਤਮਾ ਨੂੰ ਆਰਾਧਣ ਦਾ, ਪਰਮਾਤਮਾ ਨੂੰ ਸਿਮਰਨ ਕਰਨ ਦਾ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਉਪਦੇਸ਼ ਕੀਤਾ ਸੀ ਕਿ ਮਨ ਰਾਹੀਂ ਪ੍ਰੇਮ ਦੇ ਨਾਲ ਪੁਚਕਾਰ ਕੇ, ਉਪਦੇਸ਼ ਦੇ ਕਰਕੇ ਸਮਝਾ ਕੇ ਅਸੀਂ ਮਨ ਨੂੰ ਵਾਹਿਗੁਰੂ ਦੇ ਪ੍ਰੇਮ ਵਿੱਚ ਲਾਈਏ। ਅੱਜ ਗੁਰਦੇਵ ਪਿਤਾ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਦੂਸਰਾ ਸਲੋਕ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਅੰਮ੍ਰਿਤ ਨਾਮ, ਪਰਮੇਸ਼ਵਰ ਦਾ ਨਾਮ ਅੰਮ੍ਰਿਤ ਨਾਮ ਹੈ, ਸਦਾ ਹੀ ਉਹਦੀ ਰਹਿਮਤ ਦੀ ਵਰਖਾ ਜੀਵਾਂ ਦੇ ਉੱਪਰ ਹੋ ਰਹੀ ਹੈ, ਉਹਦੇ ਨਾਮ ਦਾ ਮੀਂਹ ਸਦਾ ਪੈਂਦਾ ਰਹਿੰਦਾ ਹੈ। ਪਰ ਜਿਸ ਨੂੰ ਇਸ ਗੱਲ ਦੀ ਸੋਝੀ ਆ ਜਾਏ, ਜਿਸ ਨੂੰ ਇਸ ਗੱਲ ਦੀ ਭਾਵਨਾ ਬਣ ਜਾਏ, ਜਿਸ ਨੂੰ ਇਸ ਗੱਲ ਦੀ ਲੋੜ ਮਹਿਸੂਸ ਹੋ ਜਾਏ, ਉਹੀ ਉਸ ਨਾਮ ਰੂਪੀ ਅੰਮ੍ਰਿਤ ਵਿੱਚ ਭਿੱਜ ਸਕਦਾ ਹੈ, ਉਹੀ ਉਸ ਨਾਮ ਰੂਪੀ ਅੰਮ੍ਰਿਤ ਨੂੰ ਪੀ ਸਕਦਾ ਹੈ, ਉਹੀ ਉਸ ਨਾਮ ਰੂਪੀ ਅੰਮ੍ਰਿਤ ਨੂੰ ਆਪਣਾ ਆਹਾਰ ਬਣਾ ਸਕਦਾ ਹੈ। ਜੇ ਲੋੜ ਮਹਿਸੂਸ ਨਹੀਂ ਹੁੰਦੀ, ਪ੍ਰੇਮ ਹਿਰਦੇ ਵਿੱਚ ਪੈਦਾ ਨਹੀਂ ਹੁੰਦਾ, ਪਿਆਰ ਹਿਰਦੇ ਵਿੱਚ ਨਹੀਂ ਪਨਪਦਾ, ਤਾਂ ਫਿਰ ਉਹ ਨਾਮ ਰੂਪੀ ਅੰਮ੍ਰਿਤ ਕਿੰਨਾ ਵੀ ਕੀਮਤੀ ਕਿਉਂ ਨਾ ਹੋਵੇ, ਉਹਦੀ ਅਸੀਂ ਕੀਮਤ ਨਹੀਂ ਪਾ ਸਕਦੇ। ਇਹ ਗੁਰੂ ਸਾਹਿਬ ਜੀ ਨੇ ਪਾਵਨ ਅੱਜ ਦੇ ਸਲੋਕ ਵਿੱਚ ਦੱਸਿਆ ਕਿ ਨਾਮ ਬੜਾ ਕੀਮਤੀ ਹੈ, ਅੰਮ੍ਰਿਤ ਹੈ, ਬਸ ਉਹਦੀ ਲੋੜ ਆਪਣੇ ਅੰਦਰ ਜਗਾਉਣੀ ਹੈ, ਆਪਣੇ ਅੰਦਰ ਉਹਦੀ ਭੁੱਖ ਜਗਾਉਣੀ ਹੈ, ਆਪਣੇ ਅੰਦਰ ਸ਼ਿੱਦਤ ਨਾਲ ਉਸ ਨੂੰ ਪ੍ਰਾਪਤ ਕਰਨ ਦੇ ਲਈ ਤਿਆਰ ਹੋਣਾ। ਗੁਰੂ ਕਿਰਪਾ ਕਰੇ, ਇਹ ਸ਼ਬਦ ਵਾਚਣ ਦਾ ਯਤਨ ਕਰਾਂਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਪਿਆਰ ਸਹਿਤ ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ।

गुरुदेव पिता महाराज तीसरे पातशाह जी अज इस पावन पवित्र सलोक विच कृपा करदे ने। महला तीजा भाव तीसरे पातशाह जी अमृत सदा वरसदा बूझन बूझणहार। वाहिगुरु दा नाम रूपी अमृत नाम रूपी मीह तीसरे गुरुदेव जी कहिंदे सदा वरसदा है। वर्ष दे दा अर्थ है वर रहा पै रहा है हर वक्त पै रहा। यह कोई मौसमी बरसात नहीं, यह कोई मानसून बरसात नहीं भी कुछ महीने पैनी है कुछ दिन पैनी है फिर सुख जाना। गुरुदेव पिता महाराज जी कहिंदे परमेश्वर दे नाम दा मीह वाहिगुरु दी कृपा दी वर्खा परमात्मा दा नाम रूपी अमृत सदा झरदा रहिंदा। कुछ ऐसे झरने हुंदे ने जिहड़े झरने सारा साल वहिंदे ने, कुछ ऐसे झरने ने जिहड़े सियालां विच सुक जम जांदे ने, गर्मियां विच सूरज दीआं किरणां पैण तां उदों उह पंघरदे ने, ते कुछ जिन्हां दे पिछों ही पानी सुक जाए मूल तों टुट जाण उह ना गर्मी च झरदे ने ना सर्दी च झरदे ने। मनुख दा हिरदा भी इन्हां तिन्हां पहाड़ी झरनिया वर्गा हुंदा। कुछ झरने ऐसे ने कुछ हिरदे ऐसे ने जिहड़े वाहिगुरु दी मेहर दे सदा सदका सदा ही उस परमात्मा दे नाम रूपी अमृत दी रहमत वर्षा नूं माणदे रहिंदे ने, उस झरने दे नेड़े रहिंदे ने, जिहड़ा सदा ही 12 महीने 24 दिन आपां इह शब्द वरतदे रहे हां पुराने, जिहनूं लगातार कहना होवे असीं कहिंदे हां 12 महीने 24 दिन असीं कहिंदे हां वी सदा ही इह वरदा है। 30 दिन महीने दे हो गए भाव सारा महीना 12 दिन दा अर्थ है 12 महीने जिहड़े ने उन्हां 12 महीनियां नूं 12 महीने 30 दिन कहा गया। भाव यह है कि वह वाहिगुरु के नाम विच सदा सरसार रहिंदे। कुछ ऐसे ने जदों सेक पैंदा कह लिए गर्मी आउंदी तपश आउंदी है उदों पंघरदे ने उदों झरदे ने। भाव यह है कि जदों कोई दुख सुख लगता है ना जदों कोई मौका बनता है समा बनता है वक्त पैंदा है बंदा उदों वाहिगुरु के नाम दे बरखा नूं वाहिगुरु के मीह दे विच अपने आप नूं तोरदा है रखता है झरने थले हुंदा कह लो। ते कुछ ऐसे ने जिहड़े सुक गए ने बिल्कुल पिछों उन्हां दा मूल टुट गया जिन्हों साकत किया बाणी ने। भाव यह है उन्हां दे जीवन विच कदी वह बरखा नूं उस रहमत नूं उस झरने नूं मान नहीं सकते, उन्हां दे अंदरों चीज सुक चुकी है वह अंदरों सुक गए ने। पर गुरदेव पिता महाराज जी कहिंदे ने जे वह सुक गए ने इहदा मतलब यह नहीं कि वाहिगुरु परमात्मा परमेश्वर का नाम वह झरदा नहीं वह वरदा नहीं। नाम सदा वरदा है रहमत सदा वरदी है, बस उस नूं वर्तन वाले उसकी प्राप्ति वालियां दा हिरदा किवें दा है तैयार है कि नहीं है उहदे ते निर्भर करदा है। इस करके जिन्हां दा हिरदा तैयार है उन्हां लई सदा ही आनंद है सदा ही सुख है। जिहड़े अंदरों टुटे होए ने साकत ने उन्हां लई नाम रूपी अमृत वाहिगुरु दा नाम उन्हां लई कोई मायने नहीं रखदा, उन्हां लई ते सदों सिरपिड बन जांदा। बाणी विच गुरु साहिब जी ने बचन कीते ने कि जिहड़ा वाहिगुरु का प्यारा है जिन्हों रहमत दे मीह का पता है वह तो नाम वरखा विच जदों भिजदा है तो खुश हुंदा है वह रहमत माणदा है। उस घा वर्गा है जिहड़ा मीह विच होर फलदा पुणपदा है। पिछले दिन अर्ज किया सी वी एक वह बूटा है जिहड़ा मीह विच सुक जांदा है साकत अक दे रुख वर्गा है अक दे बूटे वर्गा है। वह मीह पैण दे नाल बरखा नाल बाणी नाल संगत नाल समागमां विच बैठना सतसंगत करनी धर्म दे काम करने उहदा अंदर जिहड़ा है ना सुक जांदा क्रिज जांदा है उहनूं चंगा नहीं लगदा। उहने अपने आप नूं तैयार ही इस तरह दा कीता उह बुराइयां विच माड़े कम्मां विच बहुत ज्यादा उत्साह मनांदा है इकट्ठा हुंदा भजदा दौड़दा उत्थे वध तों वध माया ला के भी बंदा जांदा है जिथे विकार भोगने होण जिथे कई तरह के संसार के विशे विकारां दी अग वरदी होवे
ਉਸ ਅੱਗ ਨੂੰ ਵੀ ਉਹ ਭੱਜ ਕੇ ਖਾਂਦਾ ਹੈ, ਅੱਗ ਦੇ ਕੋਲੇ ਵੀ ਮੂੰਹ ਚ ਪਾਉਂਦਾ, ਸਮਝੋ ਉਹਨੂੰ ਸੜਦੇ ਪ੍ਰਤੀਤ ਨਹੀਂ ਹੁੰਦਾ। ਤੇ ਜਿੱਥੇ ਵਾਹਿਗੁਰੂ ਦੇ ਨਾਮ ਦੀ ਵਰਖਾ ਹੈ ਉੱਥੇ ਭਾਵੇਂ ਪੱਲਿਓਂ ਕੋਈ ਦੇਣਾ ਵੀ ਕੁਝ ਨਹੀਂ, ਪਰ ਫਿਰ ਵੀ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਉਹਨੂੰ ਉਹ ਚੰਗਾ ਨਹੀਂ ਲੱਗਦਾ, ਉਹ ਚੰਗਾ ਨਹੀਂ ਲੱਗ ਬੈਠਣਾ ਸਮਝ ਚੰਗਾ ਹੀ ਨਹੀਂ ਸਮਝਦਾ, ਧਰਮ ਦੀ ਗੱਲ ਕਰਨੀ ਉਹ ਚੰਗੀ ਨਹੀਂ ਸਮਝਦਾ। ਤੇ ਉਹਦੇ ਅੰਦਰ ਉਹ ਫਿਰ ਜਿਹੜਾ ਹੈ ਵਾਹਿਗੁਰੂ ਦੇ ਨਾਮ ਦੀ ਵਰਖਾ, ਵਾਹਿਗੁਰੂ ਦੇ ਨਾਮ ਦਾ ਕੁੰਡ ਜਿਹੜਾ ਹੈ ਉਹਦੀ ਉਹਨੂੰ ਸਾਰ ਨਹੀਂ ਹੈ ਉਹਦੇ ਅੰਦਰ ਵੀ, ਇਹ ਨਹੀਂ ਵੀ ਉਹਦੇ ਪਾਸ ਹੈ ਨਹੀਂ। ਅੰਮ੍ਰਿਤ ਸਦਾ ਵਰਸਦਾ, ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਸਦਾ ਹੀ ਵਰਸਦਾ ਹੈ। ਬੂਝਣ ਬੂਝਣਹਾਰ, ਬੂਝਣ ਦਾ ਅਰਥ ਹੈ ਜਿਹਨੇ ਸਮਝ ਲਿਆ, ਜਾਣ ਲਿਆ, ਬੁੱਝ ਲਿਆ, ਪਾ ਲਿਆ। ਕਹਿੰਦੇ ਜਿਹਨੂੰ ਵਾਹਿਗੁਰੂ ਬੁਝਾ ਦੇ, ਜਿਹਦੇ ਵਾਹਿਗੁਰੂ ਕਿਰਪਾ ਕਰਕੇ ਜਿਹਨੂੰ ਪਾਤਰ ਬਣਾ ਦੇ, ਅਧਿਕਾਰੀ ਬਣਾ ਦੇ, ਉਹੀ ਇਸ ਗੱਲ ਨੂੰ ਬੁੱਝ ਸਕਦਾ ਹੈ, ਜਾਣ ਸਕਦਾ ਹੈ ਕਿ ਵਾਹਿਗੁਰੂ ਦੇ ਰਹਿਮਤ ਦਾ ਮੀਂਹ ਸਦਾ ਹੀ ਪੈਂਦਾ ਹੈ, ਸਦਾ ਹੀ ਵਰਦਾ ਹੈ। ਬੁੱਝਣਹਾਰ, ਕੋਈ ਬੁੱਝਣਹਾਰ ਜਿਹਨੂੰ ਪਰਮਾਤਮਾ ਨੇ ਰਹਿਮਤ ਕਰ ਦਿੱਤੀ, ਕਿਰਪਾ ਕਰ ਦਿੱਤੀ, ਉਹਦੇ ਅੰਦਰ ਉਹ ਮੀਂਹ ਦੀ ਰਹਿਮਤ ਸਦਾ ਹੁੰਦੀ ਰਹਿੰਦੀ ਹੈ। ਬਾਣੀ ਵਿੱਚ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਇਹਦਾ ਭਾਵ ਅੰਤਰੀਵ ਹੈ। ਅੰਮ੍ਰਿਤ ਵਰਸਦਾ ਦਾ ਅਰਥ ਹੈ ਸਾਡੇ ਹਿਰਦੇ ਰੂਪੀ ਘੱਟ ਦੇ ਅੰਦਰ, ਘਰ ਦੇ ਅੰਦਰ, ਵਿਹੜੇ ਦੇ ਅੰਦਰ, ਸਾਡੇ ਹਿਰਦੇ ਦੇ ਆਂਗਣ ਦੇ ਵਿੱਚ ਰਹਿਮਤ ਦਾ ਮੀਂਹ ਸਦਾ ਵਰਸਦਾ ਹੈ। ਬੱਦਲ ਹੈ ਨੇ ਉਹ, ਪਰ ਕੋਈ ਬੁੱਝਦਾ ਨਹੀਂ, ਸਮਝਦਾ ਨਹੀਂ, ਜਾਣਦਾ ਨਹੀਂ, ਹੈ ਹੀ ਸਾਰਾ ਕੁਝ ਘਰ ਵਿੱਚ ਹੈ, ਆਪਣੇ ਇਲਾਕੇ ਵਿੱਚ ਹੈ, ਪਰ ਉਹ ਉੱਥੋਂ ਦੂਰ ਭੱਜ ਜਾਂਦਾ ਹੈ, ਬਾਹਰ ਮੁਖੀ ਹੋ ਜਾਂਦਾ ਹੈ। ਗੁਰਦੇਵ ਜੀ ਦੀ ਬਾਣੀ ਵਿੱਚ ਅਸੀਂ ਇਹ ਬਚਨ ਪੜ੍ਹਦੇ ਹਾਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਘਰ ਦੇ ਵਿੱਚ ਹੀ ਭਰਿਆ ਪਿਆ ਅੰਮ੍ਰਿਤ ਨਾਮ। ਮਨਮੁੱਖਾਂ ਸਾਧਨਾ ਆਇਆ, ਮਨਮੁੱਖਾਂ ਨੂੰ ਦਾ ਸਵਾਦ ਨਹੀਂ ਹੁੰਦਾ, ਉਹ ਜਾਣਦੇ ਹੀ ਨਹੀਂ। ਹਿਰਦੇ ਰੂਪੀ ਘੱਟ ਦੇ ਅੰਦਰ, ਘਰ ਦੇ ਅੰਦਰ ਪਰਮਾਤਮਾ ਪਰਮੇਸ਼ਵਰ ਦੇ ਨਾਮ ਦਾ ਮੀਂਹ ਪੈਂਦਾ ਹੈ, ਪਰ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ, ਗੁਰਮੁਖ ਜਿੰਨੀ ਬੁੱਝਿਆ, ਹਰ ਅੰਮ੍ਰਿਤ ਰੱਖਿਆ ਔਰ ਧਾਰ, ਫਿਰ ਬੁੱਝਿਆ ਗਿਆ, ਬੁੱਝੇ ਦਰਸ ਜਾਣ ਲਿਆ। ਗੁਰਮੁਖ ਜਿਨ੍ਹਾਂ ਗੁਰੂ ਦੁਆਰਾ, ਗੁਰਮੁਖ ਜਿਨ੍ਹੀ ਬੁੱਝਿਆ, ਜਿਨ੍ਹਾਂ ਗੁਰੂ ਦੁਆਰਾ ਜਾਣ ਲਿਆ ਕਿ ਜਿਸ ਜਲ ਨਿੱਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਕਿ ਇਹ ਦੁਬਦਾ ਤਿਆਗ ਦੇ ਕਿ ਬਾਹਰ ਮਿਲੇਗਾ, ਬਾਹਰ ਟੋਲੇ ਸੋ ਭਰਮ ਭੁਲਾਈ। ਜਿਹੜਾ ਬਾਹਰ ਲੱਭਦਾ ਪਿਆ ਹੈ ਉਹ ਤੇ ਭਰਮ ਵਿੱਚ ਹੈ, ਭੁਲੇਖੇ ਵਿੱਚ ਹੈ, ਵਾਹਿਗੁਰੂ ਪਰਮੇਸ਼ਵਰ ਦਾ ਨਾਮ ਹਿਰਦੇ ਵਿੱਚ ਹੈ, ਅੰਦਰ ਵਰਸ ਰਿਹਾ ਹੈ, ਉਹਨੂੰ ਅੰਦਰ ਹੋ ਕਰਕੇ, ਜਿਵੇਂ ਬਾਹਰ ਮੀਂਹ ਪਵੇ, ਬਾਰਿਸ਼ ਪਵੇ ਤੇ ਸਾਨੂੰ ਬਾਹਰ ਭੱਜਣਾ ਪੈਂਦਾ, ਬਾਹਰ ਦੇ ਮੀਂਹ ਦੇ ਵਿੱਚ ਭਿੱਜਣ ਵਾਸਤੇ, ਨਾਮ ਦੀ ਵਰਖਾ ਦੇ ਲਈ ਸਾਨੂੰ ਬਾਹਰ ਨਹੀਂ, ਸਾਨੂੰ ਅੰਦਰ ਆਉਣਾ ਪੈਂਦਾ। ਇਹ ਅੰਦਰ ਦਾ ਮੀਂਹ ਹੈ, ਅੰਦਰ ਦਾ ਬੱਦਲ ਹੈ, ਇਹ ਘਰ ਦੇ ਵਿੱਚ ਆਉਣਾ ਪਏਗਾ। ਅੰਮ੍ਰਿਤ ਖੂਹਟਾ ਅੰਤਰ ਭਰਿਆ, ਸਬਦੇ ਕਾਢ ਪੀਐ ਪਨਹਾਰੀ। ਕਿਤੇ ਖੂਹ ਲਿਖਿਆ ਕਿ ਇਹ ਖੂਹ ਹੈ, ਇਹ ਆਪ ਲੱਜ ਨਾਲ, ਸੁਰਤ ਦੀ ਲੱਜ ਨਾਲ ਕੱਢ ਕੇ ਪੀਣਾ ਪਏਗਾ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਬਾਹਰ ਟੋਲੇ ਸੋ ਭਰਮ ਭੁਲਾਈ, ਜਿਹੜਾ ਬਾਹਰ ਟੋਲਦਾ ਹੈ ਉਹ ਭਟਕਦਾ ਹੈ। ਉਹਦੀ ਅਵਸਥਾ ਕਿਵੇਂ ਦੀ ਹੈ? ਗੁਰਬਾਣੀ ਵਿੱਚ ਬਾਹਰ ਟੋਲਣ ਵਾਲੇ ਦੇ ਲਈ ਗੁਰੂ ਸਾਹਿਬ ਜੀ ਨੇ ਉਪਮਾ ਦਿੱਤੀ ਹੈ ਕਸਤੂਰੀ ਦੇ ਮਿਰਗ ਦੇ ਨਾਲ। ਕਸਤੂਰੀ ਵਾਲਾ ਮਿਰਗ, ਮਿਰਗਾਂ ਦੀ ਡਾਰ ਵਿੱਚ ਕੋਈ ਵਿਰਲਾ ਹੁੰਦਾ, ਇੱਕ ਅੱਧਾ ਕਸਤੂਰੀ ਵਾਲਾ ਮਿਰਗ, ਉਹਦੀ ਨਾਭੀ ਵਿੱਚ ਜਿੱਥੇ ਧੁੰਨੀ ਹੁੰਦੀ ਹੈ, ਨਾਭੀ ਵਿੱਚ, ਉਸ ਨਾਭੀ ਵਿੱਚ ਇੱਕ ਕਸਤੂਰੀ ਬਣ ਜਾਂਦੀ ਹੈ ਕਿਸੇ ਵਿਰਲੇ ਦੇ ਅੰਦਰ। ਉਹ ਬੜੀ ਖੁਸ਼ਬੋਦਾਰ ਹੁੰਦੀ ਹੈ ਤੇ ਹਰ ਸ਼ਿਕਾਰੀ ਜਿਹੜਾ ਹੈ ਉਸ ਕਸਤੂਰੀ ਵਾਲੇ ਮਿਰਗ ਦੀ ਭਾਲ ਵਿੱਚ ਰਹਿੰਦਾ ਹੈ ਕਿ ਜੇ ਕਿਤੇ ਉਹ ਮਿਲ ਜਾਏ ਉਹਦੀ ਕਸਤੂਰੀ ਕੱਢ ਕੇ। ਉਹ ਬੜੀ ਕੀਮਤੀ ਹੈ, ਬੜੀ ਮਹਿੰਗੀ ਹੈ, ਕੀਮਤੀ ਹੈ, ਉਸ ਦੀ ਭਾਲ ਕਰਦਾ ਹੈ ਤੇ ਉਹਦਾ ਸ਼ਿਕਾਰ ਕਰਦਾ ਹੈ ਤੇ ਉਹਦੀ ਕਸਤੂਰੀ ਨੂੰ ਕੱਢ ਕੇ ਵੇਚਦਾ ਹੈ। ਕਈ ਦਵਾਵਾਂ ਵਿੱਚ ਪੈਂਦੀ ਹੈ, ਕਈ ਕਸਤੂਰੀ ਦੇ ਅਤਰ ਇਤਰ ਬਣਦੇ ਨੇ, ਸੁਗੰਧੀਦਾਰ ਪਦਾਰਥ ਬਣਦੇ ਨੇ। ਪਰ ਉਸ ਮਿਰਗ ਦੇ ਅੰਦਰ ਜਿਹਦੇ ਅੰਦਰ ਕਸਤੂਰੀ ਹੈ, ਪਹਿਲੀ ਗੱਲ ਉਹਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਅੰਦਰੋਂ ਕੋਈ ਖੁਸ਼ਬੂ ਆ ਰਹੀ ਹੈ। ਉਹਨੂੰ ਖੁਸ਼ਬੂ ਆਉਂਦੀ ਹੈ ਪਰ ਬਾਹਰ ਟੁੱਲ ਹੈ, ਉਹ ਬਾਹਰ ਲੱਭਦਾ, ਬਾਹਰ ਭੱਜਦਾ ਹੈ। ਮਨੁੱਖ ਦੀ ਜਿਤਨੀ ਵੀ ਭਟਕਣਾ ਬਾਹਰ ਮੁਖੀ ਹੈ ਨਾ, ਹਰ ਮਨੁੱਖ ਬਾਹਰ ਮੁਖੀ ਭਟਕ ਰਿਹਾ ਹੈ, ਦੌੜ ਰਿਹਾ ਹੈ। ਇਹਦਾ ਇੱਕੋ ਇੱਕ ਮਤਲਬ ਹੈ
कि इनू उस सुख का उस आनंद की महसूस है, ये आनंद से चाहता है, सुख से चाहता है, सदीवी आनंद चाहता है, पर इनू लगता भी वो आनंद कितने बाहर पिया है, वो कितने बाहरों मिलेगा। इस करके जिवें मृग भजदा है, बाहर नू टोलदा है, क्यों ये मनुख भजदा है। इहदी भड़कना ने बहुत कुछ किया, बहुत कुछ आजाद किया, पर इहदे अंदरों वो सुकून वो आनंद नहीं इहनू प्राप्त होया जिहदी इह भाल करदा है, क्योंकि वह बाहर है ही नहीं। घर ही मैं अमृत भरपूर है, वह घट दे विच है, हिरदे दे विच है। ते दतार जी कहिंदे शब्दे काढ पीए पनहारी, उहनू ते शब्द नाल बाणी नाल कढ के पीना सी, विचार करके पीना सी, पर इन्हें बाहर मुखी होके सोचिया भी थोड़ा होर अगे, थोड़ा होर अगे। जिवें मृग तृष्णा है, मृग की एक तृष्णा होर भी है कि वह रेत नू पानी समझदा है, प्यासा भजदा है रेगिस्तान दे विच ते वह प्यासा मर जांदा है। गुरु साहब जी ने इउं ही कहा भी जिहड़ा वाहिगुरु तो टुटा है वह मृग तृष्णा वर्गा है। तृष्णा नालू मृग जिवें दूर दूर वेखदा है ना कि इन्ना कु जावांगा ते सुख मिलेगा, इन्ना कु मनुख भी इस तरह सोचता है, इन्ने कुछ मैनू आनंद आ जाएगा, इन्ना कु मिल जाए, वह इन्ना कु मिलता है, फिर होर अगे, फिर होर अगे, फिर होर अगे, अखीर मौत हो जाती है, अंत हो जाता है, पर वह आनंद नहीं आता, वह सुख नहीं आता, क्योंकि वह बाहर है ही नहीं। नाम रूपी अमृत जिदे हिरदे विच है, जिन्हें बुझ लिया है, सब दे हिरदे विच जिन्हें बुझ लिया, गुरु साहब सच्चे पातशाह जी कहिंदे फिर वह जिहड़ा है शरशार हो गया, वह भिज गया वाहगुरु की कृपा दे नाल, वह रहमत दे नाल पूरा बागो बाग हो गया। पर नाम रूपी अमृत किसे किसे नू ए बुझाया जांदा है, बुझदा है गुरु की कृपा दे नाल। नाम अमृत है, कीमती वस्तु की एक खासियत हुंदी है, तो एक किस्म समझ लीए भी बदकिस्मती भी हुंदी। खासियत की है भी जिस कीमत नू असीं कहिंदे ना बेशकीमती, बेशकीमती का मतलब है जिदी कोई कीमत नहीं पा सकता। इनू दो रूपां विच लिया जांदा है, अमोलक वस्तु जिवें कह दिंदे आ जिहदा कोई मुल नहीं। हुण जिस बंदे नू ते कीमत दा पता है भी इह वस्तु की है, वह भी कहेगा भी यह अमोलक है, बेशकीमती है, इहदा कोई पारावार नहीं पाया जा सकता, इहदा कोई मुल नहीं दिता जा सकता, मेरे कोल मुल नहीं है इहदा। वो उस नजरिए नाल कहेगा भी यह महान है, वड्डी है, इहदी कीमत नहीं कोई अदा कर सकता। पर उही अमोलक वस्तु किसे अन अधिकारी कोल आ जाए जिन्हू पता ही नहीं उहदा, वह कहेगा इहदी कोई कीमत नहीं, कहते वह भी रहा भी इहदी कोई कीमत नहीं। पर जिन्हू कीमत सार है उहदी भी कहेगा इहदी कोई कीमत नहीं। पर कहन विच ते अंदर दी भावना विच फर्क है। मान लो जिवें कोई रतन, कोई हीरा जौहरी नू लब्बे, जौहरी कोल होए ते जौहरी कहेगा बेशकीमती है, मैं नहीं इहदी कीमत दे सकदा, इहदी कोई कीमत ही नहीं दे सकदा, इहदी कीमत है ही नहीं। उहदे सत्कार विच कह रहा, उहदी महानता नू दर्शा रहा यह कह के। पर एक उही हीरा किसे मिट्टी का काम करने वाले कुम्हार नू लब जाए तो वह भी कहेगा इहदी की कीमत है, चमकदा पत्थर इहदी कोई कीमत नहीं, यह किसे काम का नहीं। मतलब की है, शब्द ही कहे जा रहे ने पर उन्हां दे शब्दां विच फर्क बहुत वड्डा है, जिमी असमान दा है। एक उहदे अदब विच कह रहा भी बेशकीमती है, एक उहनूं जाणदे ने उहदी निरादरी विच कह रहा भी इह बेमुल्ला है, इहदा नहीं मुल नहीं पा सकदा कोई, इहदी कोई कीमत नहीं है मेरे लई, मेरी नज़र विच तुच्छ है, मेरी नज़र विच इहदी कोई कीमत नहीं। ते एक कहिंदा भी मेरे कोल इहदी कोई कीमत देण दी समर्था ही। गुरु नानक देव सच्चे पातशाह दतार पिता महाराज जी ने ऐसी एक सिख नूं सीधा इतिहास विच आपां ना पढ़दे आं, सालस राय जौहरी, जौहरी दा अर्थ हुंदा जिहड़ा रतनां नूं परखदा है, हीरियां नूं परखदा है, जवाहरातां नूं परखदा है, जिवें सुनियार सोने नूं परखदा है, लोहार लोहे नूं परखदा है, कुम्हार भांडे नूं परखदा है, ठठियार धातू दे भांडे नूं परखदा है। गुरु साहिब जी ने सारियां दी जिक्र किया ना बाणी विच, गुरु नानक देव सच्चे पातशाह जी दे बचन है जिदे विच दतार पिता महाराज जी कृपा करदे ने। धन गुरु नानक देव सच्चे पातशाह जी का सलोक ही है, कहा कंचन टुटै सार, अग्नि गंढ पाए लोहार। कहा कंचन टुटै सार, भी कैं दा भांडा टुट जाए, कंचन सोने का कोई गहना टुट जाए,
ਤੇ ਲੋਹੇ ਦਾ ਕੋਈ ਔਜਾਰ ਕੋਈ ਸੰਦ ਟੁੱਟ ਜਾਏ, ਅਗਨੀ ਗੰਢ ਪਾਏ ਲੁਹਾਰ, ਇੱਥੇ ਸ਼ਬਦ ਲੁਹਾਰ ਹੀ ਵਰਤਿਆ, ਪਰ ਉਹ ਲੁਹਾਰ ਦੇ ਭਾਵ ਤੋਂ ਸਾਰਿਆਂ ਦਾ ਵੱਖੋ ਵੱਖਰਾ ਹੈ ਕਿ ਜਿਵੇਂ ਕਹਿਣ ਦੇ ਭਾਂਡੇ ਨੂੰ ਠਠਿਆਰ ਘੜਦਾ ਹੈ, ਪਰ ਕਿਹਦੇ ਨਾਲ ਘੜਦਾ? ਅੱਗ ਲੈਣੀ ਪੈਂਦੀ ਉਹਨੂੰ, ਟਾਂਕਾ ਲਾਉਣ ਲਈ ਅੱਗ ਲਾਉਂਦਾ ਨਾ ਭਾਂਡੇ ਨੂੰ। ਜਦ ਕਦੀ ਕਾਂਸੇ ਦਾ ਭਾਂਡਾ, ਕਹਿਣ ਦਾ ਭਾਂਡਾ ਟੁੱਟਿਆ ਤਿੜਕਿਆ ਹੋਵੇ, ਵੇਖਿਆ ਹੋਵੇ, ਉਹ ਠਠਿਆਰ ਦੇ ਕੋਲ ਲਿਜਾਇਆ ਜਾਂਦਾ ਸੀ ਤੇ ਫਿਰ ਉਹ ਅੱਗ ਨਾਲ ਉਹਨੂੰ ਟਾਂਕਾ ਲਾਉਂਦਾ ਸੀ, ਉਸ ਥਾਂ ਤੋਂ ਜਿੱਥੋਂ ਚੁੰਦਾ ਸੀ ਉਹਨੂੰ ਖਤਮ ਕਰ ਦਿੱਤਾ ਜਾਂਦਾ। ਫਿਰ ਕੰਚਨ ਸੋਨਾ, ਸੋਨੇ ਦਾ ਗਹਿਣਾ ਟੁੱਟ ਜਾਏ, ਅਸੀਂ ਕਿੱਥੇ ਜਾਵਾਂਗੇ? ਸਾਨੂੰ ਪਤਾ ਵੀ ਸੋਨੇ ਦੇ ਗਹਿਣਿਆਂ ਦਾ ਦੀ ਮੁਰੰਮਤ ਤੇ ਸੁਨਿਆਰ ਦੀ ਦੁਕਾਨ ਤੇ ਹੋਏਗੀ ਨਾ, ਅਸੀਂ ਸੁਨਿਆਰ ਕੋਲ ਭੱਜਾਂਗੇ, ਲੁਹਾਰ ਕੋਲ ਤੇ ਨਹੀਂ ਜਾਵਾਂਗੇ। ਗਹਿਣਾ ਲੈ ਕੇ ਵੀ ਇਹ ਤੂੰ ਵੀ ਤਾਂ ਟਾਂਕਾ ਲਾਉਣਾ, ਪਰ ਉਹ ਟਾਂਕਾ ਨਹੀਂ ਲਾ ਸਕਦਾ। ਜੇ ਕਿਤੇ ਲੋਹੇ ਦਾ ਕੋਈ ਔਜ਼ਾਰ ਟੁੱਟ ਜਾਏ, ਕੋਈ ਸ਼ਸਤਰ ਟੁੱਟ ਜਾਏ, ਤਾਂ ਬੰਦਾ ਲੁਹਾਰ ਕੋਲ ਜਾਂਦਾ, ਉਹ ਵੀ ਅੱਗ ਦਾ ਟਾਂਕਾ ਲਾਉਂਦਾ ਹੈ। ਤਿੰਨੇ ਅੱਗ ਦਾ ਸਹਾਰਾ ਲੈ ਕਰਕੇ, ਭਾਵੇਂ ਠਠਿਆਰ ਹੋਵੇ, ਭਾਵੇਂ ਸੁਨਿਆਰ ਹੋਵੇ, ਭਾਵੇਂ ਲੁਹਾਰ ਹੋਵੇ, ਪਰ ਅੱਗ ਦੇ ਨਾਲ ਜੋੜ ਪਾਉਂਦੇ ਨੇ, ਅੱਗ ਨਾਲ ਉਹਨਾਂ ਨੂੰ ਜੋੜ ਦਿੰਦੇ ਨੇ। ਗੁਰੂ ਸਾਹਿਬ ਜੀ ਨੇ ਬੜਾ ਲੰਮਾ ਸਲੋਕ ਇਹ ਕਿਹਾ ਹੈ, ਕਹਿੰਦੇ ਇਸੇ ਤਰ੍ਹਾਂ ਸਾਡਾ ਮਨ ਹੈ, ਇਹਨੂੰ ਇੱਕ ਤਰ੍ਹਾਂ ਦਾ ਗਹਿਣਾ ਸਮਝ ਲੈ, ਸ਼ਸਤਰ ਸਮਝ ਲੈ, ਕਹਿਣ ਦਾ ਭਾਂਡਾ ਸਮਝ ਲੈ, ਇਹ ਵੀ ਟੁੱਟ ਜਾਂਦਾ, ਦੁਨੀਆਂ ਦੇ ਠੋਕਰਾਂ ਵਿੱਚ ਟੁੱਟ ਜਾਂਦਾ, ਦੁਨੀਆਂ ਦੀਆਂ ਗੱਲਾਂ ਤੋੜ ਦਿੰਦੀਆਂ, ਮਿਹਣੇ ਤੋੜ ਦਿੰਦੇ, ਉਲਾਮੇ ਤੋੜ ਦਿੰਦੇ ਨੇ, ਕਈ ਕੁਝ ਵਾਪਰ ਜਾਂਦਾ। ਜਿਵੇਂ ਭਾਂਡਾ ਡਿੱਗ ਪਏ ਤਾਂ ਟੁੱਟਦਾ, ਗਹਿਣਾ ਕੋਈ ਖਿੱਚਦੇ ਤਾਂ ਟੁੱਟਦਾ, ਲੁਹਾਰ ਲੋਹਾ ਦਾ ਔਜ਼ਾਰ ਵਰਤਦਿਆਂ ਕੋਈ ਪੱਥਰ ਰੋੜਾ ਆ ਜਾਏ ਤਾਂ ਟੁੱਟ ਜਾਂਦਾ, ਟਕਰਾਅ ਪੈ ਜਾਂਦਾ ਨਾ, ਟਕਰਾਅ ਚ ਹੀ ਸਾਰਾ ਕੁਝ ਟੁੱਟਦਾ ਨਾ, ਪਰ ਫਿਰ ਉਹਨੂੰ ਜੋੜਨਾ ਪੈਂਦਾ ਸੇਕ ਦੇ ਕੇ, ਅਗਨ ਦੇ ਕਰਕੇ। ਗੁਰਦੇਵ ਜੀ ਕਹਿੰਦੇ ਮਨ ਸਾਡਾ ਕੈਂ ਵਰਗਾ ਹੈ, ਕੰਚਨ ਵਰਗਾ ਹੈ, ਲੋਹੇ ਵਰਗਾ ਹੈ, ਸਾਰੇ ਗੁਰੂ ਸਾਹਿਬ ਜੀ ਨੇ ਸਾਰੇ ਸ਼ਬਦ ਵਰਤੇ ਨੇ ਮਨ ਦੇ ਲਈ। ਜਦੋਂ ਅਸੀਂ ਗੁਰੂ ਅਮਰਦਾਸ ਜੀ ਦਾ ਬਚਨ ਪੜ੍ਹਦੇ ਹਾਂ, ਉੱਥੇ ਦਤਾਰ ਜੀ ਨੇ ਮਨ ਨੂੰ ਲੋਹੇ ਵਰਗਾ ਵੀ ਕਿਹਾ। ਮਨ ਮਨੂਰ, ਮਨੂਰ ਦਾ ਅਰਥ ਹੈ ਕਿਹੋ ਜਿਹਾ ਲੋਹਾ, ਰੱਦੀ ਲੋਹਾ। ਮਨੂਰ ਦਾ ਅਰਥ ਹੈ ਉਹ ਲੋਹਾ ਜਿਹਨੂੰ ਜੰਗਾਲ ਲੱਗ ਗਿਆ, ਇੱਕ ਵਧੀਆ ਲੋਹਾ ਹੁੰਦਾ ਪਰ ਉਹ ਪਿਆ ਰਹੇ, ਉਹਨੂੰ ਕੋਈ ਪੁੱਛੇ ਨਾ, ਉਹਦੇ ਤੇ ਮਿੱਟੀ ਘੱਟਾ ਪਾਣੀ ਪੈਂਦਾ ਰਹੇ ਤੇ ਉਹਨੂੰ ਫਿਰ ਜੰਗਾਲ ਲੱਗ ਜਾਂਦਾ ਤੇ ਉਹ ਜੰਗਾਲ ਉਹਨੂੰ ਆਪਣੇ ਆਪ ਖਾ ਜਾਂਦਾ। ਮਨ ਉਸ ਮਨੂਰ ਵਰਗਾ ਹੈ, ਉਸ ਜੰਗਾਲੇ ਹੋਏ ਲੋਹੇ ਵਰਗਾ ਹੈ, ਜਿਹਦੀ ਸਾਰ ਨਾ ਕੀਤੀ ਜਾਏ, ਸੰਭਾਲ ਨਾ ਕੀਤੀ ਜਾਏ, ਤੇ ਇਹਨੂੰ ਆਪਣਾ ਆਪ ਹੀ ਖਾ ਜਾਂਦਾ, ਇਹ ਆਪਣੇ ਆਪ ਨੂੰ ਹੀ ਖਾ ਜਾਂਦਾ। ਜਿਵੇਂ ਲੱਕੜ ਦੇ ਵਿੱਚ ਹੀ ਸਿਉਂਕ ਪੈਦਾ ਹੋ ਜਾਂਦੀ ਹੈ, ਮੱਕੜੀ ਦੇ ਵਿੱਚੋਂ ਹੀ ਜਾਲ ਪੈਦਾ ਹੋ ਜਾਂਦਾ ਤੇ ਮੱਕੜੀ ਉਸ ਜਾਲ ਨੂੰ ਹੀ ਖਾ ਜਾਂਦੀ ਹੈ, ਪੈਦਾ ਕਰਦੀ ਫਿਰ ਖਾ ਜਾਂਦੀ ਹੈ। ਇਸੇ ਤਰ੍ਹਾਂ ਮਨ ਮਨ ਨੂੰ ਪੈਦਾ ਕਰਦਾ ਤੇ ਆਪਣੇ ਆਪ ਹੀ ਖਾਈ ਜਾਂਦਾ, ਆਪਣੇ ਆਪ ਹੀ ਖਾਂਦਾ ਹੈ, ਮਨ ਨੂੰ ਮਨ ਹੀ ਖਾਂਦਾ ਹੈ, ਤੇ ਇਹ ਜਿਹੜਾ ਇਹਦਾ ਜੀਵਨ ਫਿਰ ਬਰਬਾਦ ਹੁੰਦਾ। ਗੁਰਦੇਵ ਜੀ ਕਹਿੰਦੇ ਇਹਨੂੰ ਮਨੂਰ ਨੂੰ ਕੰਚਨ ਬਣਾ, ਸੋਨਾ ਬਣਾ, ਤੇ ਸੋਨਾ ਵੀ ਕਿਤੇ ਕਿਹਾ ਵੀ ਮਨ ਸੁੰਦਰ ਹੈ, ਮਨ ਸੋਹਣਾ ਹੈ, ਮਨ ਕੰਚਨ ਵਰਗਾ ਹੈ, ਪਰ ਦਤਾਰ ਜੀ ਕਹਿੰਦੇ ਤਿੜਕ ਤਾਂ ਜਾਂਦਾ, ਕਈ ਵਾਰੀ ਤਿੜਕ ਜਾਂਦਾ ਮਨ, ਪਰ ਇਸ ਮਨ ਨੂੰ, ਇਸ ਮਨ ਰੂਪੀ ਭਾਂਡੇ ਨੂੰ ਜੇ ਕਿਤੇ ਟਾਂਕਾ ਲੱਗਣਾ ਹੈ, ਜੇ ਕਿਤੇ ਇਹਦਾ ਕੋਈ ਦਵਾ ਦਾਰੂ ਕਿਸੇ ਥਾਂ ਤੇ ਹੋਣਾ ਹੈ ਨਾ, ਉਹ ਕਿਤੇ ਹੋਰ ਨਹੀਂ, ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ, ਉਹ ਕੇਵਲ ਤਾਂ ਕੇਵਲ ਗੁਰੂ ਕੋਲ ਹੈ, ਕੇਵਲ ਗੁਰੂ ਕੋਲ ਹੈ, ਗੁਰੂ ਤੋਂ ਬਿਨਾਂ ਨਹੀਂ। ਤੇ ਗੁਰੂ ਕੋਲ ਕੀ ਹੈ? ਗੁਰੂ ਕੋਲ ਸ਼ਬਦ ਹੈ, ਗੁਰੂ ਕੋਲ ਵਿਚਾਰ ਹੈ। ਅੱਜ ਜਿਨ੍ਹਾਂ ਮੁਲਕਾਂ 'ਚ ਅਸੀਂ ਰਹਿੰਦੇ ਹਾਂ, ਇੱਥੇ ਤਨ ਦੇ ਰੋਗੀ ਵੀ ਹਨ ਤੇ ਮਨ ਦੇ ਰੋਗੀ ਜ਼ਿਆਦਾ ਨੇ। ਅਸੀਂ ਮਨ ਦੇ ਰੋਗੀ ਦੇ ਲਈ ਵੀ ਤੇ ਮਨੋਵਿਗਿਆਨੀਆਂ ਕੋਲ ਜਾਂਦੇ ਹਾਂ ਨਾ, ਜਿਹੜੇ ਉਹ ਲੋਕ, ਉਹ ਡਾਕਟਰ ਜਿਹੜੇ ਮਨ ਦੇ ਰੋਗ ਦਾ ਇਲਾਜ ਕਰਦੇ ਨੇ, ਉਹ ਇਲਾਜ ਕਿਵੇਂ ਕਰਦੇ ਨੇ? ਉਹ ਸਭ ਤੋਂ ਪਹਿਲਾਂ ਉਸ ਰੋਗੀ ਦੇ ਮਨ ਦੀ ਅਵਸਥਾ ਨੂੰ ਸੁਣਦੇ ਨੇ, ਬੋਲ ਉਹ ਕੀ ਬੋਲਦਾ, ਕਿੱਥੋਂ ਬੋਲਦਾ, ਉਹਦੇ ਅੰਦਰ ਹੈ ਕੀ। ਪਹਿਲਾਂ ਉਹ ਆਪਣਾ ਆਪਾ ਉਧੇੜਦੇ ਨੇ ਵੀ ਬੋਲੇ ਕੀ ਕਹਿਣਾ ਚਾਹੁੰਦਾ। ਸਭ ਤੋਂ ਵੱਡਾ ਰੋਗ ਹੀ ਅੱਜ ਮਨੁੱਖ ਦੇ ਮਨ ਦਾ ਹੀ ਹੈ ਵੀ ਇਹਦੀ ਕੋਈ ਗੱਲ ਸੁਣਨਾ ਹੀ ਨਹੀਂ ਚਾਹੁੰਦਾ, ਜਾਂ ਨਾ ਇਹ ਕਿਸੇ ਨੂੰ ਸੁਣਾ ਸਕਦਾ, ਪਹਿਲੀ ਗੱਲ ਕੋਈ ਐਸਾ ਭਰੋਸੇ ਵਾਲਾ ਨਹੀਂ ਮਿਲਦਾ, ਤੇ ਨਾ ਕੋਈ ਸੁਣਨਾ ਚਾਹੁੰਦਾ। ਇਹ ਦੋਵੇਂ ਗੱਲਾਂ ਨੇ, ਨਾ ਕਿਸੇ ਕੋਲ ਇਹ ਸਮਾਂ ਹੈ ਵੀ ਕਿਸੇ ਦੀ ਗੱਲ ਸੁਣੀ ਜਾਏ, ਤੇ ਨਾ ਜਿਹਦੇ ਕੋਲ ਸੁਣਾਉਣ ਦਾ ਸਮਾਂ ਉਹਨੂੰ ਇਹ ਭਰੋਸਾ ਹੁੰਦਾ ਵੀ ਇਹ ਮੇਰੀ ਗੱਲ ਸੁਣ ਕੇ ਮੇਰੇ ਰੋਗ ਦਾ, ਮੇਰੇ ਅੰਦਰ ਦਾ ਮਜ਼ਾਕ ਹੀ ਨਾ ਉਡਾਏ, ਮੇਰੀਆਂ ਗੱਲਾਂ ਇਹਨੂੰ ਹੋਰ ਹੀ ਨਾ ਲੱਗਣ ਵੀ ਮੇਰੇ ਤੋਂ ਭੈ ਹੀ ਖਾਣ ਲੱਗ ਜਾਏ। ਇਸ ਕਰਕੇ ਬੰਦਾ ਹੋਰ ਰੋਗੀ, ਹੋਰ ਬਿਮਾਰ ਹੋ ਜਾਂਦਾ। ਪਰ ਇਸ ਕਰਕੇ ਅਸੀਂ ਉਹਨਾਂ ਡਾਕਟਰਾਂ ਕੋਲ ਭੱਜਦੇ ਹਾਂ ਕਿਉਂਕਿ ਉਹਨਾਂ 'ਤੇ ਇੱਕ ਵਿਸ਼ਵਾਸ ਹੁੰਦਾ ਵੀ ਹਰ ਮਰੀਜ਼ ਅਤੇ ਡਾਕਟਰ ਦਾ ਨਾਤਾ ਬੜਾ ਭਰੋਸੇ ਵਾਲਾ ਹੁੰਦਾ ਅਸਲ ਵਿੱਚ।
ਗੁਰੂ ਤੇ ਸਿੱਖ ਵਾਲਾ ਹੀ ਹੁੰਦਾ ਹੈ। ਇਸ ਕਰਕੇ ਅਸੀਂ ਉਹਨਾਂ ਕੋਲ ਆਪਣੀਆਂ ਗੱਲਾਂ ਦੱਸਦੇ ਹਾਂ, ਆਪਣੇ ਅੰਦਰ ਦੇ ਬਲਬਲੇ ਦੱਸਦੇ ਹਾਂ, ਫਿਰ ਉਹ ਆਪਣੇ ਵਿਚਾਰਾਂ ਨਾਲ ਤੇ ਕੁਝ ਦਵਾਵਾਂ, ਜ਼ਿਆਦਾ ਕਿਤੇ ਕੰਮ ਵਧਿਆ ਹੋਵੇ ਫਿਰ ਦਵਾਈਆਂ। ਪਰ ਮਨ ਦੀ ਦਵਾਈ ਕੀ ਹੈ? ਉਹ ਮਨ ਨੂੰ ਥੋੜਾ ਦਵਾਈ ਦਿੰਦੇ ਨੇ, ਉਹ ਤੇ ਸਾਡੇ ਮਨ ਨੂੰ ਸ਼ਾਂਤ ਕਰਨ ਦੇ ਲਈ, ਸਰੀਰ ਨੂੰ, ਦਿਮਾਗ ਨੂੰ ਸ਼ੁੱਧ ਕਰ ਦਿੰਦੇ ਨੇ। ਉਹ ਦਵਾਈਆਂ, ਉਹ ਨਸ਼ਾ ਹੁੰਦਾ, ਉਹ ਡਰੱਗ ਹੁੰਦੀ ਹੈ ਜਿਹੜੀ ਸਾਡੇ ਅੰਦਰ ਨੂੰ ਸੁੰਨ ਕਰ ਦਿੰਦੀ ਹੈ ਕੁਝ ਘੰਟਿਆਂ ਲਈ, ਕੁਝ ਸਮੇਂ ਲਈ। ਮਨ ਜਿਹੜਾ ਹੈ, ਦਿਮਾਗ ਜਿਹੜਾ ਹੈ, ਉਹ ਸੁੰਨ ਹੋ ਜਾਂਦਾ ਹੈ ਤੇ ਅਸੀਂ ਸੋਚਦੇ ਹਾਂ ਵੀ ਸ਼ਾਇਦ ਅਸੀਂ ਠੀਕ ਹੋ ਰਹੇ ਹਾਂ। ਪਰ ਕੋਈ ਮਨੋਰੋਗੀ ਛੇਤੀ ਕਿਤੇ ਦਵਾਈਆਂ ਨਾਲ ਨਹੀਂ, ਉਹ ਦਵਾ ਨਾਲ ਹੀ ਠੀਕ, ਦਵਾ ਅਰਦਾਸਾਂ ਨਾਲ, ਬੇਨਤੀਆਂ ਨਾਲ, ਸੰਗਤ ਨਾਲ, ਗੁਰੂ ਦੀ ਕਿਰਪਾ ਨਾਲ ਠੀਕ ਹੁੰਦਾ। ਠੀਕ ਹੈ, ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਪਰ ਜੋ ਗੁਰੂ ਦੀ ਕਿਰਪਾ ਵਾਪਰਦੀ ਹੈ, ਜੇ ਕੋਈ ਮਨੋਰੋਗੀ, ਜੇ ਕੋਈ ਤਨ ਦਾ ਰੋਗੀ ਗੁਰੂ ਪਾਸ ਆ ਕੇ, ਮਨੋਰੋਗੀ ਗੁਰੂ ਕੋਲ ਆ ਕਰਕੇ ਆਪਣੀ ਅਰਦਾਸ, ਆਪਣਾ ਤਰਲਾ, ਆਪਣੀ ਬੇਨਤੀ ਕਰੇ, ਪੁਕਾਰ ਕਰੇ। ਗੁਰੂ ਕੋਲ ਆਉਣ ਦਾ ਮਤਲਬ ਸਿਰਫ ਇਹ ਹੀ ਨਹੀਂ ਵੀ ਜੇ ਤੁਸੀਂ ਕਿਤੇ ਦੁਖੀ ਹੋ, ਕਿਸੇ ਪੀੜਾ ਵਿੱਚ ਹੋ, ਤੇ ਤੁਹਾਨੂੰ ਪਹਿਲਾਂ ਗੁਰੂ ਘਰ ਆਉਣਾ ਪਏਗਾ। ਗੁਰੂ ਕੋਲ ਆਉਣ ਦਾ ਮਤਲਬ ਹੈ ਉੱਥੇ ਬੈਠੇ ਵੀ ਤੁਸੀਂ ਨੇਤਰ ਬੰਦ ਕਰਕੇ ਤੁਸੀਂ ਆਪਣੇ ਹਿਰਦੇ ਤੋਂ ਗੁਰੂ ਨੂੰ ਪੁਕਾਰ ਸਕਦੇ ਹੋ, ਅਰਦਾਸ ਕਰ ਸਕਦੇ ਹੋ। ਉੱਥੇ ਵੀ ਤੁਸੀਂ ਗੁਰੂ ਕੋਲ ਹੀ ਹੋਵੋਗੇ, ਗੁਰੂ ਤੁਹਾਡੇ ਕੋਲ ਸਦਾ ਹੀ, ਗੁਰੂ ਤੁਹਾਡੇ ਕੋਲ ਹੋਏਗਾ। ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਨਾਲ ਹੈ। ਬਸ ਅਸੀਂ ਭੁੱਲ ਜਾਂਦੇ ਹਾਂ ਕਿ ਮੇਰੇ ਨਾਲ ਹੈ ਕਿ ਨਹੀਂ, ਅਸੀਂ ਕਿਤੇ ਹੋਰ ਗਵਾਚ ਜਾਂਦੇ ਹਾਂ, ਕਿਤੇ ਹੋਰ ਗਵਾਚ ਜਾਂਦੇ ਹਾਂ। ਫਿਰ ਜਦੋਂ ਉਸ ਭੀੜ ਵਿੱਚ ਕੋਈ ਹੋਰ ਨਹੀਂ ਦਿਸਦਾ, ਫਿਰ ਪਿਛਾਂ ਵੱਲ ਵੇਖਦੇ ਹਾਂ ਤੇ ਗੁਰੂ ਤੇ ਸਿੱਧਾ ਹੀ ਨਾਲ ਚੱਲਦਾ ਹੁੰਦਾ ਹੈ। ਇਸ ਕਰਕੇ ਆਪਣੇ ਅੰਦਰ ਦੀ ਅਵਸਥਾ, ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਗੁਰੂ ਸਾਹਿਬ ਕਹਿੰਦੇ ਤੇਰੀ ਜੋ ਬਿਰਥਾ ਹੈ, ਤੇਰਾ ਮਨ ਦੀ ਜੋ ਵੇਦਨਾ ਹੈ, ਜੋ ਤੇਰੇ ਮਨ ਦਾ ਵੇਗ ਹੈ, ਤੂੰ ਗੁਰੂ ਕੋਲ ਆ ਕੇ ਪੁਕਾਰ, ਗੁਬਾਰ ਕੱਢ ਦੇ ਆਪਣਾ। ਫਿਰ ਗੁਰੂ ਦੀ ਕਿਰਪਾ ਰਹਿਮਤ ਵਰਸੇਗੀ, ਗੁਰੂ ਦੇ ਨਾਮ ਰੂਪੀ ਮੀਂਹ ਦੇ ਨਾਲ ਤੂੰ ਆਪਣਾ ਆਪਾ ਧੋ ਦੇਗਾ ਤੇ ਫਿਰ ਤੂੰ ਪ੍ਰਸੰਨ ਹੋ ਜਾਏਗਾ, ਕੰਚਨ ਵਾਂਗੂ ਜਿਹੜਾ ਚਮਕੇਗਾ, ਕਿਉਂਕਿ ਉਹਦਾ ਰਹਿਮਤ ਤਾਂ ਸਦਾ ਵਰਸ ਰਹੀ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰ, ਮਨ ਪੀਵੈ ਸੁਣ ਸ਼ਬਦ ਵਿਚਾਰ। ਗੁਰੂ ਸਾਹਿਬ ਕਹਿੰਦੇ ਉੱਥੇ ਝਿਮ ਝਿਮ ਸਦਾ ਵਰਸਦਾ, ਸਦਾ ਵਰਸਦਾ ਹੈ। ਉਹਦਾ ਕੋਈ ਇਹ ਨਹੀਂ ਵੀ ਉਹਦਾ ਕੋਈ ਸਮਾਂ ਹੈ, ਕੋਈ ਦਿਨ ਹੈ, ਕੋਈ ਤਿਉਹਾਰ ਹੈ ਕਿ ਅੱਜ ਵਾਹਿਗੁਰੂ ਦੇ ਮਿਹਰ ਦੀ ਵਰਖਾ ਹੋਏਗੀ ਜੀ ਅੱਜ ਆ ਜਾਓ। ਹਾਲਾਂਕਿ ਅਸੀਂ ਦਿਨ ਮੁਕਰਰ ਕੀਤੇ ਹੋਏ ਨੇ, ਉਹ ਆਪਣੇ ਲਈ ਕੀਤੇ ਨੇ ਕਿ ਜਦੋਂ ਸਾਨੂੰ ਸਹੂਲ, ਕਿਉਂਕਿ ਵਾਹਿਗੁਰੂ ਨੇ ਰਹਿਮਤ ਤਾਂ ਸਦਾ ਹੀ ਵਰਤਾਉਣੀ ਆ। ਪਰ ਅਸੀਂ ਸੋਚਦੇ ਹਾਂ ਵੀ ਅਸੀਂ ਇੱਕ ਦਿਨ ਜਾਣਾ ਹੈ, ਅਸੀਂ ਸੰਗਰਾਂਦ ਤੇ ਜਾਣਾ ਹੈ, ਅਸੀਂ ਮੱਸਿਆ ਤੇ ਜਾਣਾ ਹੈ, ਅਸੀਂ ਵੀਕਐਂਡ ਤੇ ਜਾਣਾ ਹੈ, ਅਸੀਂ ਜਦੋਂ ਵੀ ਜਾਈਏ। ਇਹਦਾ ਮਤਲਬ ਇਹ ਲਈਏ ਵੀ ਉਹਦੀ ਰਹਿਮਤ ਸਦਾ ਹੀ ਹੈ, ਸਾਨੂੰ ਜਦੋਂ ਟਾਈਮ ਲੱਗਦਾ ਅਸੀਂ ਉਦਣ ਹੀ ਜਾ ਕੇ ਲੈ ਲਈਏ। ਪਰ ਇਹ ਨਾ ਸਮਝੀ ਇੱਕ ਭੁਲੇਖਾ ਵੀ ਅੱਜ ਹੀ ਸਾਰਾ ਕੁਝ ਮਿਲਣਾ ਤੇ ਦੂਜੇ ਦਿਨ ਨਹੀਂ ਮਿਲਣਾ। ਤੇ ਦੂਸਰੀ ਗੱਲ ਕਿ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਰਹਿਮਤ ਦਾ ਕੋਈ ਦਿਨ ਹੈ, ਕੋਈ ਮੁਕਰਰ ਹੈ? ਨਹੀਂ, ਸਦਾ ਹੈ, ਸਦੀਵੀ ਹੈ। ਝਿਮ ਝਿਮ ਸਦਾ ਵਰਸਦਾ, ਸਦਾ ਵਰਸਦਾ ਹੈ। ਮਨ ਪੀਵੈ ਸੁਣ ਸ਼ਬਦ ਵਿਚਾਰ, ਮਨ ਉਹਨੂੰ ਪੀ ਸਕਦਾ ਸ਼ਬਦ ਦੀ ਵਿਚਾਰ ਕਰਕੇ। ਸ਼ਬਦ ਨੂੰ ਸੁਣ ਕੇ, ਵਿਚਾਰ ਕੇ ਅਸੀਂ ਆਪਣੇ ਅੰਦਰ ਠਹਿਰਾਵਾਂਗੇ ਤੇ ਮਨ ਦੇ ਸਾਰੇ ਰੋਗ ਕੱਟੇ ਜਾਣਗੇ, ਮਨ ਦੇ ਸਾਰੀਆਂ ਵਿਆਧੀਆਂ ਕੱਟੀਆਂ ਜਾਣਗੀਆਂ ਤੇ ਫਿਰ ਮਨ ਉਸ ਵਰਖਾ ਵਿੱਚ ਨਹਾਏਗਾ। ਬਿਮਾਰ ਬੰਦਾ ਮੀਂਹ ਚ ਥੋੜਾ ਨਹਾਉਂਦਾ, ਉਹ ਤਾਂ ਬੱਦਲ ਵੇਖ ਕੇ ਡਰ ਜਾਂਦਾ, ਉਹ ਤਾਂ ਬਾਰਿਸ਼ ਬਾਹਰ ਪੈਂਦੀ ਹੁੰਦੀ ਉਹਨੂੰ ਅੰਦਰ ਕਾਂਬਾ ਛਿੜ ਜਾਂਦਾ, ਕਿਉਂਕਿ ਉਹਦਾ ਅੰਦਰ ਉਹਦਾ ਸਰੀਰ ਰੋਗੀ ਹੈ, ਬਿਮਾਰ ਹੈ ਉਹ, ਉਹਨੂੰ ਵਰਖਾ ਸੁਖਾਉਂਦੀ ਨਹੀਂ। ਪਰ ਜਿਹੜਾ ਤੰਦਰੁਸਤ ਹੈ, ਜਿਹਦੇ ਮਨ ਵਿੱਚ ਚਾਹ ਨੇ, ਜਿਹਦੇ ਮਨ ਵਿੱਚ ਵਲਵਲੇ ਨੇ, ਉਹ ਤੇ ਕਹਿੰਦਾ ਵੀ ਸਾਵਣ ਆ ਗਿਆ, ਇਹ ਹੁਣ ਵਰਸੇਗਾ ਤੇ ਮੈਂ ਇਸ ਸਾਵਣ ਵਿੱਚ ਭਿੱਜਣਾ। ਸਾਵਣ ਆਇਆ ਹੇ ਸਖੀ, ਕਹਿੰਦੇ ਸਾਵਣ ਆ ਗਿਆ ਭਾਵ ਰਹਿਮਤਾਂ ਹੋ ਰਹੀਆਂ ਨੇ, ਮੈਂ ਤੇ ਇਸ ਸਾਵਣ ਵਿੱਚ ਭਿੱਜਣਾ ਹੈ, ਕਿਉਂਕਿ ਮੈਨੂੰ ਤਾਂ ਉਮਾਹ ਹੀ ਇਹਦੇ ਵਿੱਚ ਹੈ। ਇਹਦਾ ਭਾਵ ਇਹ ਹੈ ਕਿ ਜਿਹਦੇ ਅੰਦਰ ਰੋਗ ਨੇ, ਦੁੱਖ ਨੇ, ਪੀੜਾ ਹੈ, ਉਹ ਰਹਿਮਤ ਦਾ ਮੀਂਹ ਨਹੀਂ ਲੈ ਸਕਦਾ, ਵਰਖਾ ਨਹੀਂ ਲੈ ਸਕਦਾ, ਨਾਮ ਰੂਪੀ ਅੰਮ੍ਰਿਤ ਨਾਲ ਨਹੀਂ ਜੁੜ ਸਕਦਾ। ਤੇ ਜਿਹਦੇ ਅੰਦਰ ਭਾਵਨਾ ਹੈ, ਗੁਰੂ ਪ੍ਰਤੀ ਪ੍ਰੇਮ ਹੈ, ਉਹ ਫਿਰ ਉਸ ਮੀਂਹ ਦੇ ਵਿੱਚ ਭਿੱਜਦਾ ਹੈ, ਉਹ ਜੁੜਦਾ ਹੈ ਗੁਰੂ ਦੀ ਸੰਗਤ ਵਿੱਚ, ਗੁਰੂ ਦੇ ਚਰਨਾਂ ਵਿੱਚ ਆ ਕੇ, ਤੇ ਸਦਾ ਹੀ ਰਹਿਮਤਾਂ ਮੰਨਦਾ ਹੈ। ਇਸ ਕਰਕੇ ਦਤਾਰ ਜੀ ਕਹਿੰਦੇ ਗੁਰਮੁਖ ਜਿਨੀ ਬੁੱਝਿਆ, ਜਿਹੜੇ ਗੁਰਮੁਖ ਨੇ, ਮੈਂ ਅਰਜ ਕਰ ਰਿਹਾ ਸਾਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਿੱਖ ਸਾਲਸ ਰਾਏ ਜੌਹਰੀ, ਪਟਨੇ ਦੀ ਧਰਤੀ ਦਾ, ਜਿੱਥੇ ਦਸਮ ਪਾਤਸ਼ਾਹ ਜੀ ਦਾ ਅਵਤਰਨ ਹੋਇਆ ਹੈ,
ਉੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਆਪਣੇ ਮੁਬਾਰਕ ਚਰਨ ਪਾਏ। ਉਸੇ ਧਰਤੀ ਤੇ ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਨੇ ਇੱਕ ਲਾਲ ਦੇ ਕੇ ਤੋਰਿਆ ਸੀ ਪਟਨੇ ਦੇ ਬਾਜ਼ਾਰਾਂ ਵਿੱਚ ਕਿ ਜਾ ਇਹਨੂੰ ਵੇਚ ਕੇ ਆ। ਪਟਨਾ ਬੜਾ ਅਮੀਰ ਸ਼ਹਿਰ ਸੀ, ਬੜਾ ਅਮੀਰ ਇਲਾਕਾ ਸੀ, ਬੜੇ ਬੜੇ ਵੱਡੇ ਰਾਜਿਆਂ ਮਹਾਰਾਜਿਆਂ ਦਾ ਉਹ ਇਲਾਕਾ ਰਿਹਾ, ਇਸ ਕਰਕੇ ਬੜਾ ਸਮਰਿੱਧ ਸੀ। ਤੇ ਭਾਈ ਮਰਦਾਨਾ ਜੀ ਜਦੋਂ ਗਏ, ਉਹੀ ਗੱਲ, ਉਸ ਲਾਲ ਦੀ ਕੀਮਤ ਕਿਸੇ ਨੇ ਨਹੀਂ ਕੋਈ ਪਾਈ। ਕੁਝ ਕੁਝ ਦਿੰਦਾ, ਕੁਝ ਦਿਨ ਅਸੀਂ ਜਨਮ ਸਾਖੀਆਂ ਵਿੱਚ ਪੜ੍ਹਦੇ ਹਾਂ ਕਿ ਕਿਸੇ ਨੇ ਕੁਝ ਖਾਣ ਲਈ ਮਿੱਠਾ ਦੇਣ ਦੀ ਪੇਸ਼ਕਸ਼ ਕੀਤੀ, ਕਿਸੇ ਨੇ ਕੋਈ ਕੱਪੜਾ ਲੀੜਾ ਦੇਣ ਦੀ, ਕੋਈ ਫਲ ਸਬਜ਼ੀਆਂ ਦੇਣ ਦੀ ਪੇਸ਼ਕਸ਼ ਕੀਤੀ। ਪਰ ਭਾਈ ਮਰਦਾਨਾ ਜੀ ਨੇ, ਗੁਰੂ ਸਾਹਿਬ ਜੀ ਨੇ ਕਿਹਾ ਸੀ ਵੀ ਇਹ ਲਾਲ ਹੈ, ਇਹ ਜੋਹਰੀ ਕੋਲ ਹੀ ਵੇਚਣਾ, ਜਾ ਕੇ ਜੋਹਰੀ ਨੂੰ ਦੇਣਾ। ਜਦੋਂ ਜੋਹਰੀ ਦੀ ਕੋਈ ਦੁਕਾਨ ਹੱਟੀ ਪੁੱਛੀ ਤੇ ਸਾਲਸਰਾਈ ਜੋਹਰੀ ਸਾਹਮਣੇ ਮਿਲਿਆ, ਤੇ ਭਾਈ ਮਰਦਾਨਾ ਜੀ ਨੇ ਜਦੋਂ ਲਾਲ ਸਾਹਮਣੇ ਰੱਖਿਆ ਤੇ ਸਾਲਸਰਾਏ ਜੋਹਰੀ ਨੇ, ਇਤਿਹਾਸ ਕਹਿੰਦਾ ਵੀ ਉਸ ਵਕਤ ਦਾ ਮਾਇਆ ਸਮਝ ਲਈ, ਉਸ ਵਕਤ ਦਾ ਜਿਹੜਾ ਰੁਪਈਆ ਸੀ 100 ਰੁਪਈਆ ਰਜਤਪਨ, ਉਹਦੇ ਦਰਸ਼ਨੀ ਭੇਟਾ ਰੱਖੀ ਉਸ ਵਕਤ ਦੀ, ਸਿਰਫ ਲਾਲ ਨੂੰ ਵੇਖਣ ਦੀ ਦਰਸ਼ਨੀ ਭੇਟਾ ਦਿੱਤੀ ਇੰਨੀ। ਤੇ ਭਾਈ ਮਰਦਾਨਾ ਨੇ ਸੋਚਿਆ ਵੀ ਇੰਨੀ ਕੀਮਤ, ਉਹਨਾਂ ਨੇ ਉਹਦੀ ਕੀਮਤ ਸਮਝ ਲਈ, 100 ਹੀ ਇੰਨਾ ਸੀ ਉਸ ਵਕਤ। ਤੇ ਜਦੋਂ ਉਹ ਕਿਹਾ ਵੀ ਆ ਲਾਲ ਵੀ ਆਪਣਾ ਲੈ ਜਾਓ ਤੇ ਆ ਮਾਇਆ ਵੀ, ਉਹ ਕਹਿਣ ਲੱਗੇ ਜੀ ਮੈਂ ਤਾਂ ਵੇਚਣ ਆਇਆ। ਤਾਂ ਸਾਲਸਰਾਏ ਜੋਹਰੀ ਕਹਿੰਦਾ ਵੀ ਮੇਰੇ ਕੋਲ ਇੰਨੀ ਮਾਇਆ ਨਹੀਂ ਕਿ ਮੈਂ ਇਹਨੂੰ ਖਰੀਦ ਲਵਾਂ। ਇਹ ਲਾਲ ਇਹਦੇ ਬਾਰੇ ਸੁਣਿਆ ਸੀ ਆਪਣੇ ਬਜ਼ੁਰਗਾਂ ਤੋਂ, ਜਿਨ੍ਹਾਂ ਕੋਲ ਸਿੱਖਿਆ ਜੋਹਰੀ ਦਾ ਕੰਮ ਸਾਡੇ ਵੱਡੇ ਵਡੇਰਿਆਂ ਦੇ, ਕਿ ਜਿਹਦੇ ਵਿੱਚ ਇਹ ਗੁਣ ਹੋਣ ਉਹਦੀ ਕੀਮਤ ਨਹੀਂ, ਉਹਦੀ ਤੇ ਦਰਸ਼ਨੀ ਭੇਟਾ, ਤੁਹਾਡੇ ਕੋਲ ਇਹ ਕਿੱਥੋਂ? ਤਾਂ ਉਹਨਾਂ ਨੇ ਕਿਹਾ ਮੈਂ ਜਿਹਦੇ ਕੋਲ ਲੈ ਕੇ ਆਇਆ ਉਹਦੇ ਤੇ ਚਰਨਾਂ ਵਿੱਚ ਰੁਲਦੇ ਨੇ, ਉਹਨੇ ਤੇ ਚਰਨ ਮਾਰ ਕੇ ਕੱਢਿਆ ਹੈ। ਉਹ ਬੜਾ ਹੈਰਾਨ ਹੋਇਆ ਤੇ ਦੂਜੀ ਗੱਲ ਇਸ ਕਰਕੇ ਪ੍ਰਭਾਵਿਤ ਹੋਇਆ ਵੀ ਮਾਇਆ ਹੀ ਨਹੀਂ ਲਈ। ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਚਲੋ ਸਾਖੀਕਾਰਾਂ ਨੇ ਜਾਂ ਸੁਣਾਉਣ ਵਾਲਿਆਂ ਨੇ, ਅਸੀਂ ਸੁਣਾਉਂਦੇ ਹਾਂ, ਕਈ ਵਾਰੀ ਪੇਸ਼ਕਾਰੀ ਚੰਗੀ ਕਰਨੀ ਪੈਂਦੀ ਹੈ, ਵਾਰ ਵਾਰ ਭੇਜਿਆ ਵੀ ਵਾਰ ਵਾਰ ਆਉਂਦਾ ਜਾਂਦਾ ਭਾਈ ਮਰਦਾਨਾ। ਪਰ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਉਹਨੂੰ ਇਹ ਗੱਲ ਕਹਿ ਕੇ ਤੋਰਿਆ, ਭਾਈ ਇਹ ਵੇਚ ਕੇ ਆਉਣਾ, ਇਹਦੀ ਕੀਮਤ ਲੈ ਕੇ ਆਉਣੀ, ਇਹਨੂੰ ਵਾਪਸ ਨਹੀਂ ਲੈ ਕੇ ਆਉਣਾ, ਕਿਉਂਕਿ ਸਤਿਗੁਰੂ ਜੀ ਤਾਂ ਜਾਣਦੇ ਸਨ। ਭਾਈ ਮਰਦਾਨਾ ਜੀ ਨੂੰ ਉਹਨੇ ਕਿਹਾ ਮੈਂ ਇਹਨੂੰ ਖਰੀਦ ਨਹੀਂ ਸਕਦਾ, ਇਹ ਤੇ ਇਹਦੀ ਦਰਸ਼ਨੀ ਭੇਟਾ, ਤੂੰ ਮੇਰੇ ਦਰਸ਼ਨ ਕਰਾ ਦਿੱਤੇ, ਮੇਰਾ ਜੀਵਨ ਸਫਲਾ ਹੋ ਗਿਆ, ਇਹਨੂੰ ਲੈ ਜਾ ਤੇ ਆ ਭੇਟਾ ਵੀ ਲੈ ਜਾ। ਪਰ ਭਾਈ ਮਰਦਾਨਾ ਜੀ ਜਦੋਂ ਇੱਕ ਵਾਰੀ ਲੈ ਗਏ, ਗੁਰੂ ਸਾਹਿਬ ਨੇ ਕਿਹਾ ਵਾਪਸ ਕਰਕੇ ਆਓ। ਜਦੋਂ ਜੋਹਰੀ ਨੇ ਵੇਖਿਆ ਵੀ ਐਸਾ ਕੈਸਾ ਕੋਈ ਰੱਬ ਦਾ ਪਿਆਰਾ, ਐਸਾ ਕਿਹੜਾ ਜੋਹਰੀ ਹੈ ਜਿਹਨੂੰ ਮਾਇਆ ਨਾਲ ਪ੍ਰੇਮ ਹੀ ਨਹੀਂ, ਲਾਲ ਏਡਾ ਕੀਮਤੀ ਹੈ, ਕਹਿੰਦੇ ਮੈਂ ਉਹਦੇ ਦਰਸ਼ਨ ਕਰਨੇ ਜਾਣਾ ਚਾਹੁੰਦਾ। ਪਹਿਲਾਂ ਆਪਣੇ ਨੌਕਰ ਨੂੰ ਭੇਜਿਆ ਅਧਰਕੇ ਨੂੰ ਵੀ ਜਲ ਪਾਣੀ ਛਕਾਉਣ ਵਾਸਤੇ, ਕਿਉਂਕਿ ਭਾਈ ਮਰਦਾਨਾ ਜੀ ਨੇ ਕਿਹਾ ਸੀ ਤਾਂ ਜਲ ਪਾਣੀ ਛਕਣਾ, ਆਪਣੇ ਰਸਤੇ ਦੀ ਪੂੰਜੀ, ਰਸਤੇ ਦੇ ਗੁਜ਼ਾਰੇ ਲਈ ਅਸੀਂ ਇਹਨੂੰ ਵੇਚ ਰਹੇ ਹਾਂ। ਤਾਂ ਉਹ ਕਹਿਣ ਲੱਗਾ ਕੋਈ ਨਹੀਂ, ਜਲ ਪਾਣੀ ਤੁਹਾਨੂੰ ਅਸੀਂ ਭੇਜਦੇ ਹਾਂ। ਅਧਰਕਾ ਭੇਜਿਆ ਤੇ ਉਹਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਚਰਨਾਂ ਚ ਡਿੱਗਿਆ, ਉਹਦੇ ਕਪਾਟ ਖੁੱਲ ਗਏ, ਉਹਦੇ ਤੇ ਰਹਿਮਤ ਹੋ ਗਈ। ਉਸ ਤੋਂ ਬਾਅਦ ਸਾਲਸਰਾਏ ਜੋਹਰੀ ਆਇਆ, ਜਦੋਂ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ, ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਰੱਬੀ ਰੂਪ ਸਤਿਗੁਰੂ ਜੀ ਦੇ ਸ੍ਰੀ ਮੁਖ ਤੋਂ ਕੀਰਤਨ ਸੁਣਿਆ, ਬਾਣੀ ਸੁਣੀ, ਉਹਨੂੰ ਪ੍ਰਤੀਤ ਹੋ ਗਿਆ ਵੀ ਮਨਾ ਮੈਂ ਜਿਹੜੇ ਲਾਲ ਲਈ ਫਿਰਦਾ ਨਾ, ਸੱਚਮੁੱਚ ਇਹਨਾਂ ਦੀ ਕੀਮਤ ਕੌਡੀ ਨਹੀਂ, ਤੇ ਇਹ ਜਿਹੜਾ ਲਾਲ ਇਹਦੇ ਕੋਲ ਹੈ, ਬਾਣੀ ਨਾਮ ਸਿਮਰਨ, ਇਹ ਜਿਹੜਾ ਲਾਲ ਇਸ ਮਹਾਂਪੁਰਖ ਕੋਲ ਹੈ, ਕੀਮਤ ਇਹਦੀ ਵੀ ਕੋਈ ਨਹੀਂ, ਪਰ ਇਸ ਲਾਲ ਦੀ ਨੂੰ ਵੇਖ ਕੇ ਸੁਣ ਕੇ ਅੰਦਰ ਟਿਕਾ ਹੁੰਦਾ, ਅੰਦਰ ਪਿਆਰ ਨਾਲ ਭਿੱਜਦਾ ਹੈ। ਆ ਜਿਹੜੇ ਮੇਰੇ ਕੋਲ ਲਾਲ ਨੇ, ਇਹਨਾਂ ਨੂੰ ਵੇਖ ਵੇਖ ਕੇ ਤੇ ਲੋਭ ਜਾਗਦਾ ਹੈ, ਤ੍ਰਿਸ਼ਨਾ ਵੱਧਦੀ ਹੈ, ਭੁੱਖ ਜਾਗਦੀ ਹੈ। ਭੋਜਨ ਉਹ ਕਿਹੜਾ ਜਿਹਨੂੰ ਖਾ ਕੇ ਭੁੱਖ ਜਾਗੇ, ਉਹ ਭੋਜਨ ਥੋੜਾ ਹੈ, ਉਹ ਤਾਂ ਭੋਜਨ ਦੇ ਨਾਂ ਤੇ ਜਿਹੜਾ ਹੈ ਉਹ ਧੋਖਾ ਪਰੋਸਿਆ ਜਾਂਦਾ। ਅੱਜ ਸੱਚਮੁੱਚ ਹੈ ਜਿਹੜੇ ਭੋਜਨ ਪਰੋਸੇ ਜਾਂਦੇ, ਕਿਉਂਕਿ ਹਰ ਚੀਜ਼ ਵਪਾਰੀ ਕਰਨ ਵਾਲੀ ਹੋ ਗਈ ਨਾ, ਉਹਨਾਂ ਦੀਆਂ ਖੁਸ਼ਬੂਆਂ ਐਸੀਆਂ ਬਣਾ ਦਿੱਤੀਆਂ ਕਿ ਰੱਜੇ ਬੰਦੇ ਨੂੰ ਵੀ ਭੁੱਖ ਮਹਿਸੂਸ ਹੋਣ ਲੱਗ ਜਾਂਦੀ, ਉਹਦੇ ਅੰਦਰ ਵੀ ਖਾਣ ਵਾਲੇ ਜਿਹੜੇ ਕੀਟਾਣੂ ਨੇ ਜਾਗ ਪੈਂਦੇ। ਰੱਜਾ ਬੰਦਾ ਵੀ ਕਹਿੰਦਾ ਵੀ ਥੋੜਾ ਜਿਹਾ ਮੂੰਹ ਮੈਂ ਮਾਰ ਹੀ ਲਵਾਂ, ਕਿਉਂਕਿ ਉਹਦੀਆਂ ਖੁਸ਼ਬੂਆਂ ਉਹਦੇ ਅੰਦਰ ਜਾਇਕੇ ਐਸੇ ਪਾਏ ਜਾਂਦੇ ਨੇ ਕਿ ਬੰਦਾ ਵਧੋ ਵਧੀ ਆਪਣੀ ਜੇਬ ਹੌਲੀ ਕਰੇ। ਪਰ ਜੇ ਭੋਜਨ ਦਾ ਮਤਲਬ ਤੇ ਉਹ ਛਕਿਆ ਤੇ ਤ੍ਰਿਪਤੀ ਹੋ ਗਈ ਹੈ, 8-10 ਘੰਟੇ ਹੁਣ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਤੇ ਮਾਇਆ ਪਦਾਰਥਾਂ ਦਾ ਮਤਲਬ ਕੀ, ਜਿਹਦੇ ਕੋਲ ਹੈਗੇ ਨੇ ਮਤਲਬ ਹੈ ਉਹ ਟਿਕਾ ਚ ਆ ਜਾਏ, ਸ਼ਾਂਤੀ ਚ ਆ ਜਾਏ,
ਟਿਕ ਜਾਏ, ਸੰਤੋਖੀ ਹੋ ਜਾਏ, ਧੀਰਜ ਵਾਲਾ ਹੋ ਜਾਏ, ਪ੍ਰੇਮੀ ਬਣ ਜਾਏ, ਸਹਿਜ ਵਿੱਚ ਆ ਜਾਏ। ਪਰ ਅਸੀਂ ਨਹੀਂ ਵੇਖਾਂਗੇ ਐਸਾ ਕੁਝ ਵੀ। ਜਿਤਨਾ ਜ਼ਿਆਦਾ ਪਦਾਰਥ ਆਏਗਾ ਉਨਾ ਜ਼ਿਆਦਾ ਬੰਦਾ ਅਧੀਰਜ ਵਿੱਚ ਆ ਜਾਂਦਾ, ਅਸੰਤੋਖ ਵਿੱਚ ਆ ਜਾਂਦਾ, ਉਨਾ ਜ਼ਿਆਦਾ ਭੈ ਵਿੱਚ ਆ ਜਾਂਦਾ, ਉਹਦਾ ਜ਼ਿਆਦਾ ਸ਼ੰਕਿਆਂ ਵਿੱਚ ਆ ਜਾਂਦਾ, ਉਨਾ ਜ਼ਿਆਦਾ ਡਰ ਵਿੱਚ ਤੇ ਡਰਾਉਣ ਵਿੱਚ ਆ ਜਾਂਦਾ। ਉਹਦੇ ਕੋਲੋਂ ਤਾਂ ਉਹ ਚੀਜ਼ਾਂ, ਜਿਸ ਚੀਜ਼ ਨੇ ਉਹਨੂੰ ਸਿਕਿਓਰ ਕਰਨਾ ਸੀ, ਉਸ ਚੀਜ਼ ਦੇ ਆਉਣ ਨਾਲ ਬੰਦਾ ਹੋਰ ਅਨਸਿਕਿਓਰ ਹੋ ਮਹਿਸੂਸ ਕਰਦਾ ਹੈ। ਇਹਦਾ ਮਤਲਬ ਫਿਰ ਕਿਤੇ ਕਮੀ ਹੈ ਨਾ ਉਸ ਪਦਾਰਥ ਵਿੱਚ, ਉਸਦੇ ਮਾਪਣ ਉਹਦੇ ਪ੍ਰਾਪਤ ਕਰਨ ਵਾਲਿਆਂ ਵਿੱਚ, ਵਰਤਣ ਵਾਲਿਆਂ ਵਿੱਚ। ਸਾਲਸ ਰਾਏ ਨੇ ਦੇਖਿਆ ਵੀ ਇੰਨੇ ਲਾਲ ਰਤਨਾਂ ਨਾਲ ਮੇਰੇ ਘਰ ਦੁਕਾਨਾਂ ਭਰੀਆਂ ਨੇ, ਪਰ ਮੇਰੇ ਅੰਦਰ ਉਹਨਾਂ ਨੂੰ ਵੇਖ ਕੇ ਹੰਗਤਾ ਤੇ ਜਾਗਦੀ ਹੈ, ਲਾਲਸਾ ਜਾਗਦੀ ਹੈ ਵੀ ਉਹ ਵੀ ਮੈਨੂੰ ਮਿਲ ਜਾਏ, ਉਹ ਵੀ ਮੈਨੂੰ ਮਿਲ ਜਾਏ। ਪਰ ਐਸਾ ਕੈਸਾ ਕੀਮਤੀ ਲਾਲ ਹੈ ਕਿ ਜਿਹਨੂੰ ਦੇਖ ਕੇ, ਸੁਣ ਕੇ, ਮਹਿਸੂਸ ਕਰਕੇ ਬੰਦੇ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਲੋਭ ਤੇ ਮਿਟ ਜਾਂਦਾ ਹੈ, ਧੀਰਜ ਟਿਕਾ ਆ ਜਾਂਦਾ ਹੈ। ਫਿਰ ਉਹਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ ਇਹ ਬੇਨਤੀ ਕੀਤੀ, ਅਰਦਾਸ ਕੀਤੀ। ਉਹਨੇ ਉੱਥੇ ਕਵਿਤਾ ਉਚਾ, ਇਉਂ ਕਿਹਾ ਜਾਂਦਾ ਸਲਸ ਰਾਏ ਜੋਰੀ, ਉੱਥੇ ਗਾਇਆ ਉਹਨੇ ਆਪਣੇ ਭਾਵ ਨੂੰ, ਆਪਣੇ ਅੰਦਰ ਦੇ ਵਲਵਲੇ ਨੂੰ, ਕਿ ਜਿਹੜਾ ਵਾਹਿਗੁਰੂ ਜੀ ਸਤਿਗੁਰੂ ਜੀ ਤੁਹਾਡੇ ਕੋਲ ਜਿਹੜਾ ਲਾਲ ਹੈ ਨਾ, ਮੈਂ ਇਸ ਲਾਲ ਤੋਂ ਸਾਰੀ ਉਮਰ ਮਰਹੂਮ ਰਿਹਾ, ਸਾਰੀ ਉਮਰ ਇਹਦੇ ਤੋਂ ਦੂਰ ਰਿਹਾ, ਮੈਂ ਤੇ ਹੋਰ ਲਾਲਾਂ ਵਿੱਚ ਗਵਾਚਾ ਰਿਹਾ, ਇਹ ਜਿਹੜਾ ਲਾਲ ਤੁਹਾਡੇ ਕੋਲ ਹੈ ਮੈਨੂੰ ਦੇ ਦਿਓ, ਇਹ ਲਾਲ ਦੀ ਮੈਨੂੰ ਅਸਲ ਵਿੱਚ ਜ਼ਰੂਰਤ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਹੁਣ ਤੈਨੂੰ ਆਪਣੇ ਨੌਕਰ ਦੇ ਚਰਨੀ ਪੈਣਾ ਪਏਗਾ, ਇਹਦਾ ਮਤਲਬ ਹੈ ਵੀ ਆਪਣਾ ਆਪਾਂ ਮਿਟਾਉਣਾ ਪਏਗਾ। ਤੇ ਫਿਰ ਸਾਲਸ ਰਾਏ ਜੌਹਰੀ ਤੇ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹ ਰਹਿਮਤ ਉਹਦੇ ਅੰਦਰੋਂ ਜਾਗੀ, ਪਨਪੀ ਫੁੱਟੀ। ਉਹਨੇ ਫਿਰ ਲਿਖਿਆ ਵੀ ਜਿਸ ਲਾਲ ਨੂੰ ਮੈਂ ਬਾਹਰ ਭੱਜਦਾ ਲੱਭਦਾ, ਜਿਹਨਾਂ ਲਾਲਾਂ ਵਿੱਚੋਂ ਜਿਸ ਚੀਜ਼ ਨੂੰ ਮੈਂ ਲੱਭਦਾ ਸੰਤੁਸ਼ਟੀ ਨੂੰ, ਉਹ ਤੇ ਗੁਰੂ ਨੇ ਆਪ ਨਾਮ ਰੂਪੀ ਲਾਲ ਮੈਨੂੰ ਅੰਦਰੋਂ ਹੀ ਦੇ ਦਿੱਤਾ। ਗੁਰ ਘਰ ਹੀ ਮਹੇ ਦਿਖਾਇਆ ਥਾ, ਉਹ ਘਰ ਵਿੱਚ ਹੀ ਵਿਖਾ ਦਿੱਤਾ ਗੁਰੂ ਨੇ, ਹੋਰ ਕਿਤੇ ਨਹੀਂ। ਗੁਰੂ ਬੁਝਾਉਂਦਾ ਹੈ, ਪਰ ਜੇ ਕੋਈ ਗੁਰਮੁਖ ਬਣ ਜਾਏ, ਗੁਰਮੁਖ ਜਿੰਨੀ ਬੁਝਿਆ ਹਰ ਅੰਮ੍ਰਿਤ ਰੱਖਿਆ ਉਰਤਾਰ, ਨਾਮ ਰੂਪੀ ਅੰਮ੍ਰਿਤ ਗੁਰੂ ਤੋਂ ਮਿਲਦਾ। ਅੰਮ੍ਰਿਤ ਅੰਮ੍ਰਿਤ, ਅਸੀਂ ਜਦੋਂ ਵੀ ਅੰਮ੍ਰਿਤ ਦੀ ਗੱਲ ਸੁਣਦੇ ਹਾਂ ਨਾ, ਸਾਡੇ ਮਨ ਚ ਇੱਕ ਤਾਂ ਇਹ ਆ ਜਾਂਦਾ ਵੀ ਜਿਵੇਂ ਦੇਵਤਿਆਂ ਦੇ ਰਾਕਸ਼ਸਾਂ ਦੀ ਲੜਾਈ ਹੋਈ ਤੇ ਅੰਮ੍ਰਿਤ ਪੇ ਪਦਾਰਥ ਹੈ, ਕਿਉਂਕਿ ਅਸੀਂ ਵੀ ਜਦੋਂ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਅੰਮ੍ਰਿਤ ਪੇ ਪਦਾਰਥ ਹੀ ਹੈ, ਜਲ ਦੇ ਵਿੱਚ ਬਣਦਾ ਹੈ, ਪੇ ਪਦਾਰਥ ਹੀ ਹੈ। ਪਰ ਅੰਮ੍ਰਿਤ ਦਾ ਮਤਲਬ ਹੈ ਵੀ ਉਹ ਵਸਤੂ ਜਿਸ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਅਮਰ ਹੋ ਜਾਏ, ਤੇ ਅਮਰ ਹੋਣ ਦਾ ਮਤਲਬ ਇਹ ਨਹੀਂ ਵੀ ਉਹਦਾ ਸਰੀਰ ਹਜ਼ਾਰਾਂ ਸਾਲਾਂ ਤੱਕ ਰਹਿੰਦਾ, ਅੰਮ੍ਰਿਤ ਹੋਣ ਦਾ ਮਤਲਬ ਹੈ ਉਹਦੀ ਮਾਨਸਿਕਤਾ ਦੇ ਵਿੱਚ ਜਿਹੜਾ ਮੌਤ ਦਾ ਭੈ ਹੈ, ਮੌਤ ਦੀ ਗੁਲਾਮੀ ਹੈ, ਡਰ ਹੈ, ਸੰਸਾ ਹੈ, ਉਹ ਅੰਮ੍ਰਿਤ ਦੀ ਪ੍ਰਾਪਤੀ ਦੇ ਨਾਲ ਮੌਤ ਦੇ ਭੈ ਤੋਂ ਮਨੁੱਖ ਮੁਕਤ ਹੋ ਜਾਂਦਾ, ਉਹ ਮੌਤ ਨੂੰ ਜਿੱਤ ਲੈਂਦਾ ਹੈ, ਇਸ ਕਰਕੇ ਉਹ ਅੰਮ੍ਰਿਤ ਦਾ ਪ੍ਰਾਪਤੀ ਵਾਲਾ ਬਣ ਜਾਂਦਾ। ਅੰਮ੍ਰਿਤ ਅਵਲਾਕੀ ਉਹ ਹੈ ਜਿਹਦੇ ਅੰਦਰੋਂ ਮੌਤ ਦਾ ਭੈ ਨਿਕਲ ਗਿਆ, ਤੇ ਜੇ ਅਜੇ ਮੌਤ ਦਾ ਭੈ ਹੈ ਫਿਰ ਅੰਮ੍ਰਿਤ ਅਵਲਾਕੀ ਨਹੀਂ ਹੋ ਸਕਦਾ। ਬੜੀ ਵੱਡੀ ਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ ਹੈ ਸਾਡੇ ਤੇ, ਅਸੀਂ ਹੁਣ ਇਸ ਚੀਜ਼ ਨੂੰ ਸਮਝ ਨਹੀਂ ਰਹੇ। ਅੰਮ੍ਰਿਤ ਲੈਣ ਵਾਲੇ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਵੀ, ਜਾਂ ਅਸੀਂ ਕਹੀਏ ਵੀ ਜੇ ਉਸ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਦਾ ਜੋ ਸਲਾਘਾ ਜੋ ਕਾਰਜ ਕੀਤੇ ਜਾਂਦੇ ਨੇ, ਸਾਨੂੰ ਵੀ ਬੜੀ ਸੁਚੇਤਤਾ ਦੇ ਨਾਲ, ਸਾਵਧਾਨੀ ਨਾਲ ਸੋਚਣਾ ਚਾਹੀਦਾ, ਕਰਨਾ ਚਾਹੀਦਾ ਕਿ ਅਬਲਾਖੀ ਧੱਕਾ ਨਹੀਂ, ਅਬਲਾਖੀ ਲੱਭਣਾ ਪਏ ਚਾਹੀਦਾ। ਅਸੀਂ ਇਹ ਨਾ ਸੋਚੀਏ ਵੀ ਗਿਣਤੀ ਵਧਾ ਲਈਏ ਵੀ ਅੱਜ ਜੇ ਕਿਸੇ ਥਾਂ ਤੇ ਅਸਥਾਨ ਤੇ ਅੰਮ੍ਰਿਤ ਸੰਚਾਰ ਹੋਇਆ ਤੇ ਕੋਈ ਕਹੇ ਜੀ ਦੇਖੋ ਜੀ ਇਸ ਅਸਥਾਨ ਤੇ ਇੰਨੇ ਹਜ਼ਾਰਾਂ ਨੇ ਅੰਮ੍ਰਿਤ ਛਕਿਆ, ਤੇ ਉਹ ਹਜ਼ਾਰ ਦੋ ਚਾਰ ਦਿਨਾਂ ਬਾਅਦ ਫਿਰ ਹੋਰ ਹੀ ਕੁਝ ਬਣ ਜਾਂਦੇ ਨੇ। ਇਹਦਾ ਭਾਵ ਹੈ ਅਭਿਲਾਖਾ ਤੋਂ ਬਿਨਾਂ ਦੋ ਮਰਜ਼ੀ ਕਿਸੇ ਨੂੰ ਪਰੋਸ ਦਿਓ, ਉਹ ਦੋ ਚਾਰ ਦੀ ਵਾਹ ਵਾਹ ਵਾਸਤੇ ਉਹ ਗੁਰਮੁਖ ਬਣ ਜਾਏ, ਉਹ ਸਿੱਖ ਬਣ ਜਾਏ, ਤੇ ਮੁੜ ਕੇ ਫਿਰ ਕੁਝ ਵੀ ਨਾ ਲੱਭੇ। ਇਸ ਕਰਕੇ ਅਭਿਲਾਖੀ ਮੌਤ ਤੋਂ ਜਿੱਤਣ ਵਾਲਾ ਹੀ ਅੰਮ੍ਰਿਤ ਨੂੰ ਪ੍ਰਾਪਤ ਕਰ ਸਕਦਾ ਹੈ, ਜਿਹਦੇ ਮੌਤ, ਕਿਉਂਕਿ ਗੁਰੂ ਸਾਹਿਬ ਨੇ ਪਰਖਣਾ ਹੀ ਕੀਤੀ, ਅੰਮ੍ਰਿਤ ਦੇਣ ਲੱਗਿਆਂ ਪਹਿਲਾਂ ਸਿਰ ਮੰਗੇ। ਸਿਰ ਮੰਗਣ ਦਾ ਭਾਵ ਹੈ ਕਿ ਇਹਨਾਂ ਅੰਦਰ ਭੈ ਜੇ ਹੈ, ਆਪਣਤ ਹੈ, ਆਪਣਾ ਆਪਾਂ ਤਿਆਗ ਸਕਦੇ ਨੇ, ਕਿ ਜਿਹੜਾ ਆਪਣਾ ਆਪਾਂ ਨਹੀਂ ਛੱਡ ਸਕਦਾ ਉਹ ਅੰਮ੍ਰਿਤ ਕਿਵੇਂ ਪ੍ਰਾਪਤ ਕਰ ਸਕਦਾ, ਉਹ ਗੁਰੂ ਵਾਲਾ ਕਿਵੇਂ ਬਣ ਸਕਦਾ। ਗੁਰੂ ਨੇ ਅੰਮ੍ਰਿਤ ਦੇਣਾ, ਉਹ ਮ੍ਰਿਤ ਤੋਂ ਉੱਪਰ ਹੋ ਜਾਏਗਾ, ਅਮਰ ਹੋ ਜਾਏਗਾ, ਪਰ ਉਹਦਾ ਨਿਸ਼ਾਨੀ ਕੀ ਹੈ ਕਿ ਉਹ ਮੌਤ ਤੋਂ ਭੈ ਪੀਤ ਨਹੀਂ ਹੁੰਦਾ, ਉਹ ਮੌਤ ਨੂੰ ਜਿੱਤ ਲੈਂਦਾ, ਆਪਣੀ ਮਾਨਸਿਕਤਾ ਵਿੱਚੋਂ ਮੌਤ ਦਾ ਡਰ ਖਤਮ ਹੋ ਜਾਂਦਾ, ਸਰੀਰ ਤੋਂ ਮੌਤ ਨਹੀਂ ਖਤਮ ਹੋਣੀ।
ਸਰੀਰ ਤੇ ਮੌਤ ਦਾ ਪ੍ਰਭਾਵ ਪੈਣਾ ਹੀ ਪੈਣਾ ਇੱਕ ਦਿਨ, ਪਰ ਸਰੀਰ ਦੇ ਉੱਤੇ ਪੈਣ ਤੋਂ ਪਹਿਲਾਂ ਸਾਡੇ ਮਨ ਤੇ ਕਿੰਨੀ ਵਾਰੀ ਪੈਂਦਾ? ਹਰ ਰੋਜ਼ ਬੰਦਾ ਮੌਤ ਤੋਂ ਕਿੰਨੀ ਵਾਰੀ ਡਰਦਾ, ਭੈ ਭੀਤ ਹੁੰਦਾ। ਬਸ ਆਹ ਡਰ ਜਿਹੜਾ ਜਿਹਦੇ ਅੰਦਰੋਂ ਮੁੱਕ ਗਿਆ, ਸਮਝ ਲਓ ਉਹਨੂੰ ਅੰਮ੍ਰਿਤ ਮਿਲ ਗਿਆ, ਉਹਨੇ ਨਾਮ ਉਹਨੇ ਆਪਣੇ ਆਪ ਨੂੰ ਅਮਰ ਕਰ ਲਿਆ। ਤੇ ਉਹਦੇ ਲਈ ਸਭ ਤੋਂ ਵੱਡਾ ਅੰਮ੍ਰਿਤ ਦਾ ਪੇਹ ਪਦਾਰਥ ਕੀ ਹੈ, ਉਹ ਕਿਹੜੀ ਜੁਗਤੀ ਹੈ? ਨਾਮ, ਕੀਰਤੀ, ਵਾਹਿਗੁਰੂ ਦਾ ਨਾਮ। ਇਸ ਕਰਕੇ ਦਤਾਰ ਜੀ ਨੇ ਅੱਗੇ ਕਿਰਪਾ ਕੀਤੀ, ਦਤਾਰ ਪਿਤਾ ਮਹਾਰਾਜ ਜੀ ਕਹਿੰਦੇ, ਹਰ ਅੰਮ੍ਰਿਤ ਪੀਵਹਿ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ। ਜਿਹੜੇ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਂਦੇ ਨੇ, ਕੀਰਤੀ ਕਰਦੇ ਨੇ, ਉਹ ਨਾਮ ਦੇ ਰੰਗ ਵਿੱਚ ਰੱਤੇ ਜਾਂਦੇ ਨੇ, ਹਉਮੈ ਤ੍ਰਿਸ਼ਨਾ ਮਾਰ, ਉਹਨਾਂ ਦੀ ਪਿਆਸ ਬੁੱਝ ਜਾਂਦੀ ਹੈ। ਸੁਰ ਨਰ ਮੁਨਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਸੱਚਾ ਹਿਰਦੇ ਵਿੱਚ ਵਸ ਗਿਆ। ਅੰਮ੍ਰਿਤ ਹਰ ਕਾ ਨਾਮ ਹੈ, ਨਾਮ ਹੀ ਅੰਮ੍ਰਿਤ ਹੈ, ਅੰਮ੍ਰਿਤ ਹੀ ਨਾਮ ਹੈ, ਅੰਮ੍ਰਿਤ ਹਰ ਕਾ ਨਾਮ ਹੈ, ਵਰਸ ਹੈ ਕਿਰਪਾ ਧਾਰ, ਵਾਹਿਗੁਰੂ ਦੀ ਕਿਰਪਾ ਦੇ ਨਾਲ ਵਰਸ ਰਿਹਾ। ਨਾਨਕ ਅੰਮ੍ਰਿਤ ਇੱਕ ਹੈ, ਦੂਜਾ ਅੰਮ੍ਰਿਤ ਨਾਹੀ। ਵੀ ਗੁਰੂ ਸਾਹਿਬ ਜੀ ਨੇ ਇੱਕੋ ਹੀ ਅੰਮ੍ਰਿਤ ਹੈ, ਵਾਹਿਗੁਰੂ ਦਾ ਨਾਮ। ਉਸ ਨਾਮ ਨੂੰ ਹੀ ਜਦੋਂ ਅਸੀਂ ਅੰਮ੍ਰਿਤ ਦਾ ਬਾਟਾ ਤਿਆਰ ਦੇਖਦੇ ਹਾਂ, ਛਕਦੇ ਹਾਂ, ਉਹ ਵੀ ਨਾਮ ਹੀ ਹੈ, ਗੁਰੂ ਦੀ ਕੀਰਤੀ ਹੀ, ਗੁਰੂ ਦੀ ਬਾਣੀ ਹੀ ਪੜਿਆ ਜਾਂਦਾ, ਸ਼ਬਦ ਦਾ ਹੀ ਅੰਮ੍ਰਿਤ ਹੈ, ਉਸ ਨੂੰ ਦੇਣ ਦੇ ਲਈ ਤਿਆਰ ਕੀਤਾ ਜਾਂਦਾ। ਇੱਕ ਧਾਰਮਿਕ ਪਰੰਪਰਾ ਹੈ, ਇੱਕ ਧਾਰਮਿਕ ਮਰਿਆਦਾ ਹੈ ਕਿ ਇਹ ਭਾਈ ਜਿਹੜਾ ਇਹ ਅੰਮ੍ਰਿਤ ਤੇਰੇ ਲੱਭਾਂ ਨੂੰ ਲੱਗੇਗਾ, ਇਹਦੇ ਤੇ ਗੁਰੂ ਦੀ ਦ੍ਰਿਸ਼ਟੀ ਪਈ ਹੈ, ਗੁਰੂ ਦੀ ਬਾਣੀ ਪਈ ਹੈ, ਤੇ ਸਮਝ ਇਹ ਜਿਹੜਾ ਅੰਮ੍ਰਿਤ ਤੂੰ ਛਕ ਰਿਹਾ ਨਾ, ਇਸ ਅੰਮ੍ਰਿਤ ਦਾ ਕੁੰਟ ਹੀ ਤੇਰੇ ਅੰਦਰ ਹੈ, ਇਹ ਤੇਰੇ ਲੱਭਾਂ ਨੂੰ ਲਗਾ ਕੇ ਇਹ ਅਹਿਸਾਸ ਕਰਾਉਣਾ ਵੀ ਇਸ ਅੰਮ੍ਰਿਤ ਦਾ ਰਸ ਤੂੰ ਰੋਜ਼ ਮਾਨਣਾ ਹੈ। ਇੱਕ ਨਹੀਂ ਵੀ ਇੱਕ ਦਿਨ ਅੰਮ੍ਰਿਤ ਛਕ ਲਿਆ ਤੇ ਤੂੰ ਕਹਿ ਮੈਂ ਅੰਮ੍ਰਿਤ ਵਾਲਾ ਹੋ ਗਿਆ, ਅੰਮ੍ਰਿਤ ਵਾਲਾ ਤੂੰ ਰੋਜ਼ ਹੀ ਅੰਮ੍ਰਿਤ ਛਕਣਾ ਹੈ, ਰੋਜ਼ ਹੀ ਛਕਣ ਦਾ ਅਰਥ ਹੈ ਉਸ ਬਾਣੀ ਦਾ ਰਸ, ਨਾਮ ਦਾ ਰਸ ਤੂੰ ਰੋਜ਼ ਹੀ ਲੈਣਾ। ਜਦੋਂ ਸਿੱਖ ਦੀ ਪਰਿਭਾਸ਼ਾ ਸੀ ਪੜ੍ਹਦੇ ਹਾਂ, ਉਹੀ ਕੀਤੀ ਗਈ ਕਿ ਜਿਹੜਾ ਸਿੱਖ ਦਸਾਂ ਪਾਤਸ਼ਾਹੀਆਂ ਦੀ ਬਾਣੀ ਨੂੰ ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਵਿੱਚ ਆਧਾਰ ਬਣਾਉਂਦਾ, ਗੁਰਮੰਤਰ ਦਾ ਮੂਲ ਮੰਤਰ ਦਾ ਅਭਿਆਸ ਕਰਦਾ, ਉਹਦਾ ਰਸ ਲੈਂਦਾ, ਉਹ ਅੰਮ੍ਰਿਤ ਵਾਲਾ ਹੈ, ਉਹ ਅੰਮ੍ਰਿਤ ਧਾਰੀ ਹੈ। ਇਹ ਪੰਜ ਪਿਆਰੇ ਸਹਿਬਾਨ ਗੁਰੂ ਦਾ ਰੂਪ ਸਾਨੂੰ ਮੂਲ ਮੰਤਰ ਦ੍ਰਿੜ ਕਰਾਉਂਦੇ ਨੇ, ਸਾਨੂੰ ਗੁਰਮੰਤਰ ਦ੍ਰਿੜ ਕਰਾਉਂਦੇ ਨੇ। ਕਿਉਂ? ਉਹਦੀ ਲੱਜ ਬਣਾਉਣੀ ਹੈ ਕਿ ਉਹਦੇ ਰਾਹੀਂ ਅੰਮ੍ਰਿਤ ਕੁੰਟ ਜਿਹੜਾ ਹੈ ਉਹਦੀ ਪ੍ਰਾਪਤੀ ਹੋ ਜਾਏ। ਅੰਮ੍ਰਿਤ ਹਰ ਕਾ ਨਾਮ ਹੈ, ਵਰਸੈ ਕਿਰਪਾ ਧਾਰ, ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਦ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਬੁੱਝਿਆ ਜਾਂਦਾ ਹੈ ਗੁਰੂ ਦੀ ਨਦਰ ਸਦਕਾ, ਗੁਰੂ ਦੀ ਕਿਰਪਾ ਸਦਕਾ, ਨਾਮ ਰੂਪੀ ਅੰਮ੍ਰਿਤ ਹਰੀ ਮੁਰਾਰ ਕੋਲ ਹੈ। ਮੁਰਾਰ ਨਾਮ ਪਰਮੇਸ਼ਵਰ ਦਾ ਹੈ, ਮੁਰਾਰ ਨਾਮ ਵੈਸੇ ਕ੍ਰਿਸ਼ਨ ਦਾ ਹੈ, ਮੁਰਾ ਦੈਂਤ ਨੂੰ ਮਾਰਨ ਕਰਕੇ ਉਹਦਾ ਨਾਮ ਮੁਰਾਰ ਬਣਿਆ, ਪਰ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਲਈ ਇਹ ਨਾਮ ਵਰਤਿਆ ਵੀ ਵਾਹਿਗੁਰੂ ਜਿਹੜਾ ਮੁਰਾਰੀ ਹੈ, ਦੈਂਤਾਂ ਨੂੰ ਮਾਰਨ ਵਾਲਾ ਪਰਮੇਸ਼ਵਰ ਹੈ, ਉਹਦੇ ਕੋਲ ਨਾਮ ਦਾ ਕੁੰਟ ਹੈ, ਨਾਮ ਰੂਪੀ ਅੰਮ੍ਰਿਤ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਅਸੀਂ ਪ੍ਰਾਪਤ ਕਰਕੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰ ਅਨੰਤ ਅਨੰਤਾ, ਅਸੀਂ ਸਦਾ ਚਿਰਨਜੀਵੀ ਹੋ ਸਕਦੇ ਹਾਂ, ਸਦੀਵ ਕਾਲ ਲਈ ਜੀਵਿਤ ਹੋ ਸਕਦੇ ਹਾਂ ਜੇ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕਰ ਲਈ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਦਿਆਵੇ ਧਾਏ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਏ ਤੇਗ ਵਾਏ ਦੇਗ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿਆਜ ਦੇਖ ਤੇ ਫਤਿਹ ਬਿਰਤ ਕੀ ਪਾਏ ਪੰਥਕ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੁੱਕੀਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਾ ਖਾਬ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਸਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕਿ ਮਾਣ ਨਿਤਾਣਿਓ ਕਿ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਚਰਣਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੁੰਨਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਅੰਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦਾ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਭਾਈ ਜਸਪ੍ਰੀਤ ਸਿੰਘ ਢਿੱਲੋਂ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $1,000 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੁਕਤਾ ਤੰਦਰੁਸਤੀ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਗਗਨਪ੍ਰੀਤ ਸਿੰਘ ਸ਼ਾਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ 31 ਰਾਗ ਕੀਰਤਨ ਦਰਬਾਰ ਵਾਸਤੇ $2,000 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀਓ ਹਰਜੀਤ ਗਰੇਵਾਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗੁੜ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ

ਤੇਰਾਂ ਕੀਤੀਆਂ। ਅੰਮ੍ਰਿਤ ਵੇਲੇ ਤੂੰ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਾਰੇ ਬਖਸ਼ ਕੇ ਨਿਹਾਲ ਕੀਤਾ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ ਜੀ। ਸੋਲਜ ਕੇ ਪਾਠ ਪੜੇ ਗਏ, ਸੁਖਾਸਨ ਦੀ ਸੇਵਾ ਹੋਈ, ਸੰਗਤਾਂ ਵੱਲੋਂ ਤਿਲ ਫੁੱਲ ਭੇਟਾਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਈਆਂ। ਸਤਿਗੁਰੂ ਜੀ ਉਹ ਸਰਬੱਤ ਦੀਆਂ ਭੇਟਾਂ ਆਪਣੇ ਖਜ਼ਾਨਿਆਂ ਵਿੱਚ ਪ੍ਰਵਾਨ ਕਰਦਿਆਂ ਸਰਬੱਤ ਨੂੰ ਆਪਣੇ ਅੰਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਵਾਰ ਸੁੱਖ ਸ਼ਾਂਤੀ ਵਰਤਾਉਣੀ ਜੀਓ। ਇਸ ਵਕਤ ਆਪ ਜੀ ਦੇ ਪਵਿੱਤਰ ਸਰੂਪ ਸਤਖੰਡ ਵਿਖੇ ਲੈ ਜਾਣ ਲਈ ਸੰਗਤਾਂ ਸੇਵਾਦਾਰ ਹਾਜ਼ਰ ਨੇ ਆਗਿਆ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫਿਰ ਦਰਸ਼ਨ

ਨਾਨਕ ਚਾਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

चलाइए। कोई जरूरत नहीं, हमसे दो कर दीजिए।

너 독일

ਕੀ ਸਤੀ ਚੜ੍ਹਦੀ ਕਲਾ ਮਮਾ ਜੀ ਮਮਲੀ

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ। ਸਤਿਗੁਰੂ ਜੀ ਕਿਰਪਾ ਕਰਨ ਆਪ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰ ਘਰ ਤੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ਦੇ ਹੋਏ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਅੱਜ ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਰਾਗ ਧਨਾਸਰੀ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 667 ਔਰ 668 ਦੇ ਉੱਤੇ ਸੁਭਾਈਮਾਨ ਹੈ ਜੀ। ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ ਦੇਣ ਤਾਂ ਜੋ ਇਹ ਮਨੁੱਖਾਂ ਦੇ ਹੀ ਸਫਲ ਹੋ ਸਕੇ ਅਤੇ ਲੋਕ ਪ੍ਰਲੋਕ ਸੁਹੇਲਾ ਹੋ ਸਕੇ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਸਭ ਤੋਂ ਪਹਿਲਾਂ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮੈ।

ਸਤਿਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੇ ਮਿਟਾਵੋ ਸਿਮਰੋ ਜਸ ਬਿਸੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਣ ਸਿਮਰਤ ਸੁਦਾਖਿਅਰ ਕਿਨੇ ਰਾਮ ਨਾਮ ਏਕੋ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਨ ਦੀਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹ ਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਬੇਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨ ਹੱਥ ਝੁਨ ਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਹੋ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜਹਿ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੂਰੀ ਬੰਧ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ
जिहे मर्द इहो जात अकेला तह हर नाम संग होत सुहेला ऐसा नाम मन सदा त्याई नानक गुरमुख परम गत पाईऐ छूटत नहीं कोट लख बाही नाम जपत तै पार पराही अनक बिघन जय आए संघार हर का नाम तत्काल उधार अनक ज्योन जनमै मर जाम नाम जपत पावै बिसराम हौ मैला मल कब हुना धोवै हर का नाम कोट पाप खोवै ऐसा नाम जप हो मन रंग नानक पाइय साध कै संग जेहे मार्ग के गने जाय न कोसा हर का नाम ऊहा संग तोसा जिहे पैंडै महा अंध गुबारा हर का नाम संग उजियारा जहा पंथ तेरा कूना सियानू हर का नाम तह नाल पशानू जह महा पयान तपत बहु काम तय हर के नाम की तुम ऊपर शाम जहां त्रिखा मान तुझ अकरख है तह नानक हर हर अमृत बरख है भगत जना की बरतन नाम संत जना कै मन बिसराम हर का नाम दास की ओट हर कै नाम उदरी जान कोट हर जस करत संत दिन रात हर हर औखद साधक मात हर जन कै हरि नाम निधान पार ब्रह्म जन की नो दान मन तन रंग रते रंग एक है नानक जन कै बिरत बिबेक है हर का नाम जन कौ मुक्त जुगत हर कै नाम जन कौ त्रिपत भुगत हर का नाम जन का रूप रंग हर नाम जपत कब परै ना भंग हर का नाम जन की वडयाई हर कै नाम जन शोभा पाई हर का नाम जन को भोग जोग हर नाम जपत कछ नाहि बियोग जन राता हर नाम की सेवा नानक पूजै हर हर देवा हर हर जन कै मालक जीना हर तन जन को आप प्रभ दीना हर हर जन कै ओट सताणी हर प्रताप जन अवर न जानी ओत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुकत बहु करे नानक जन संग केते तरे पार जात ए हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत प्रताप दुरत सब नसै संत का संग वड भागी पाई है संत की सेवा नाम त्याई है नाम तुल कश अवर न होए नानक गुरमुख नाम पावै जन कोय सलोक बहु शास्त्र बहु सिमृति पेखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमरत वख्यान योग अभ्यास कर्म धर्म किरिया सगल त्याग बन मध्य फिरिया अनक प्रकार किए बहु जतना पुन दान होमे बहु रतना शरीर कटाए होमे कर राती वरत निम करे बहु भाती नहीं तुल राम नाम विचार नानक गुरमुख नाम जपिए एक बार नौ खंड प्रथमी फिरै चिर जीवै महा उदास उतपी सरथी वै अगन माहे होमत प्राण कनक अश्व हैवर भूम दान नेवली कर्म करे बहु आसन जैन मार्ग संयम अत साधन निमख निमख कर शरीर कटावे तौ पी होमै मैल न जावे हर के नाम समसर कश नाहे नानक गुरमुख नाम जपत गत पाहे मन कामना तीरथ देह छुटै गर्भ गुमान ना मन ते हुटै सोच करै दिन स अर रात मन की मैल ना तन ते जात इस देही कौ बहु साधना करै मन ते कबहु ना बिखिया टरै जल धोवै बहु देह अनीत सुध कहाँ होए काची पीत मन हर के नाम की महिमा ऊच नानक नाम उदरे पतत बहु मूच बहुत सियाणप जम का भौ व्यापै अनेक जतन कर त्रिशन ना त्रापै भेख अनेक अगन नहीं बुझै कोट उपाव दरगै नहीं सिजै छूट सुनाही ऊब प्याल मोहे व्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक बोलै सहज सुभाए चार पदार्थ जे को मांगै साध जना की सेवा लागै जे को अपना दुख मिटावै हर हर नाम हृदय सद गावै जे को अपनी सो बालोरै साध संग ए होमै शोरै जे को जन्म मरण ते डरै साध जना की सरणी परै जिस जन को प्रभ दर्श प्यासा नानक ताकै बल बल जासा सगल पुरख मैं पुरख प्रधान साध संग जाका मिटै अभिमान आपस को जो जाने नीचा सो गनिय सब ते ऊंचा
ਜਾਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਦੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟਿਤਾ, ਨਾਨਕ ਪਾਪ ਪੁੰਨ ਨਹੀਂ ਲਿਪਾ, ਨਿਰਧਨ ਕਉ ਧਨ ਤੇਰੋ ਨਾਉ, ਨਿਥਾਵੇ ਕਉ ਨਾਉ ਤੇਰਾ ਥਾਉ, ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਘਟਾ ਕਉ ਦੇਵਉ ਦਾਨ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪ ਹੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਤਮ ਥਾਨ, ਨਾਨਕ ਜਿਹੇ ਕਟ ਵਸੈ ਹਰ ਨਾਮ ਸਲੋਕ, ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਬਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਬਿਵਿਸ ਥਾ ਤੁਜੈ ਪਿਆਰੈ ਦੂਧ, ਭਰ ਜੀਵਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖਿ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨ ਪੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜੇ ਪ੍ਰਸਾਦ ਧਰ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂਡ ਅੰਧ ਬਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ, ਆਦ ਅੰਤ ਜਿਉ ਰਖਨ ਹਾਰ, ਤਿਸ ਸਿਉ ਪ੍ਰੀਤ ਨ ਕਰੈ ਗਵਾਰ, ਜਾਤੀ ਸੇਵਾ ਨਵ ਨਿਧ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਦ ਸਦਾ ਹਜੂਰੇ, ਤਾਕੋ ਅੰਧਾ ਜਾਨਤ ਦੂਰੇ, ਜਾ ਕੇ ਟਹਿਲ ਪਾਵੈ ਦਰਗੈ ਮਾਨ, ਤਿਸੈ ਬਿਸਾਰੈ ਮੁਗਦ ਅਜਾਨ, ਸਦਾ ਸਦਾ ਇਹ ਭੁੱਲਨ ਹਾਰ, ਨਾਨਕ ਰਾਖਨ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰ ਤਬ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪਸ਼ ਨਾਹੀਂ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੇ ਕਰੈ ਅਥਾ, ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਾਨ ਸਹਿਜ ਸਮਾਤ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲੇਹੋ ਓੜ ਨਿਭਾਵੈ, ਕਹਾ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੂਰਾ, ਕਹਾ ਬਿਸਨ ਪਦ ਗਾਵੈ ਗੂੰਗ, ਜਤਨ ਕਰੈ ਤਉ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈ ਰਾਈ ਤਾ ਸਿਉ ਪ੍ਰੀਤ, ਬਲੂਆ ਕੇ ਗ੍ਰਹਿ ਪਿਤ੍ਰ ਬਸੈ, ਆਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਏ, ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨ ਦੇ ਦਸ ਪੀ ਹੈਰ ਲੇ, ਤਉ ਮੂੜਾ ਕਹੋ ਕਹਾ ਕਰੇ,
जिस ठाकुर से नाही चारा ताको कीजे सद नमस्कारा जाके मन लागा प्रभ मीठा सर्ब सुख ताहू मन बूठा जिस जन अपना हुक्म मनाया सर्ब थोक नानक तिन पाया अगणत साहु अपनी दे रास खात पीत बरत आनंद उलास अपनी अमान कश बाहुर साहु ले अज्ञानी मन रोस करे अपनी प्रतीत आप ही खोवे बहुरुष का विश्वास न होवे जिसकी बस्त तिस आगह राख है प्रभ की आज्ञा मन है माथ है उसते चौगन करे निहाल नानक साहिब सदा दयाल अनक भांत माया की हेत सर पर होवत जान अनेत बिरख की छाया सिंह रंग लावे ऊ बिनसै ओ मन पशुतावे जो दिसै सो चलन हार लपट रहे हो तह अंध अंधार बटाऊ सिंह जो लावे नेह ताको हाथ न आवे केह मन हर के नाम की प्रीत सुखदाई कर कृपा नानक आप लय लाई मिथ्या तान तान कुटंब सबाया मिथ्या होमै ममता माया मिथ्या राज जोबन धन माल मिथ्या काम क्रोध बिकराल मिथ्या रथ हस्ती असब बस्त्रा मिथ्या रंग संग माया पेख हस्ता मिथ्या ध्रुव मोह अभिमान मिथ्या आपस ऊपर करत गुमान अस्थिर भगत साधकी सरण नानक जप जप जीवै हर के चरण मिथ्या श्रवण पर निंदा सुने मिथ्या हस्त पर दर्ब को हिरै मिथ्या नेत्र पेखत पर त्रै रूपाद मिथ्या रसना भोजन अन स्वाद मिथ्या चरण पर विकार को तावै मिथ्या मन पर लोभ लुभावै मिथ्या तान नहीं पर उपकारा मिथ्या बासलेत बिकारा बिन बूझे मिथ्या सब पय सफल देह नानक हर हर नाम लय बिरथी साकत की आरजा सच बिना कह होवत सूचा बिरथा नाम बिना तन अंध मुख आवत ताके दुर्गंध बिन सिमरन दिन रहन बिरथा बिहाय मेघ बिना ज्यों खेती जाए गोविंद भजन बिन बिरथे सब काम ज्यों किरपन के निरारथ दाम धन धन ते जन जिहे कट बस्यो हर नाउ नानक ताके बल बल जाओ रहत अवर कश अवर कमावत मन नहीं प्रीत मुखों गंड लावत जानन हर प्रभु प्रबीन बाहर भेख ना काहू पीन अवर उपदेशय आप ना करै आवत जावत जन मैं मरै जिसका अंतर बसै निरंकार तिस की सीख तरै संसार जो तुम पाने तिन प्रभ जाता नानक उन जन चरण पराता करो बेनती पार ब्रह्म सब जाने अपना किया आपे मान आपे आप करत नबेरा किसे दूर जनावत किसे बुझावत नेरा उपाव सियानप सगल ते रहत सब कछ जाने आत्म की रहत जिस भावै तिस लय लड़ लाए थन थनंतर रहया समाए सो सेवक जिस कृपा करी निमख निमख जप नानक हरि सलोक काम क्रोध अर लोभ मोह बिन सजाए अहमेव नानक प्रभ शरणागति कर प्रसाद गुरुदेव अष्टपदी जिह प्रसाद शक्ति अमृत खाहे तिस ठाकुर को रख मन माहे जिह प्रसाद सुगंधत तन लावै तिस को सिमरत परम गत पावै जिह प्रसाद बसै सुख मंदर तिसे त्याई सदा मन अंदर जिह प्रसाद ग्रह संग सुख बसना आठ पहर सिमरौ तिस रसना जिह प्रसाद रंग रस भोग नानक सदा त्याई है त्यावन जोग जिह प्रसाद पाठ पटंबर हडावै तिसे त्याग कत अवर लुभावै जिह प्रसाद सुख सेज सोई जय मन आठ पहर ताका जस गावी जय जिह प्रसाद तुझ सब को मन मुख ताको जस रसन बखानै जिह प्रसाद तेरो रहता धर्म मन सदा त्याहे केवल पार ब्रह्म प्रभ जी जपत दरगह मान पावै नानक पत सेती घर जावै जिह प्रसाद आरोग कंचन देही लिबलावो ते सराम स्नेही जिह प्रसाद तेरा ओला रहत मन सुख पावै हर हर जस कहत जिह प्रसाद तेरे सगल छिदर ढाके मन सरणी पर ठाकुर प्रभ ताकै जिह प्रसाद तुझ को न पहुचै मन सास सास सिमरौ प्रभ ऊचे जिह प्रसाद पाई दुर्लभ देह नानक ताकी भागत करेह जिह प्रसाद अभूखन पहरी जय मन तिस सिमरत क्यों आल सकी जय जिह प्रसाद असव हस्त असवारी मन तिस प्रभ काओ कबहू ना बिसारी
ਜਿਹ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਾਧ ਤਿਸੈ ਧਿਆਈ, ਤਿਸੈ ਧਿਆਈ ਜੋ ਏਕ ਅਲਖੈ, ਇਹਾ ਊਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰੈ ਪੁੰਨ ਬਹੁ ਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਉ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤਰ ਹੈ, ਗੁਰਪ੍ਰਸਾਦ ਨਾਨਕ ਜਸ ਕਾ ਹੈ। ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ। ਜਿਹ ਪ੍ਰਸਾਦ ਪਰਮਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਹੋ, ਗੁਰਪ੍ਰਸਾਦ ਨਾਨਕ ਮਨ ਜਾਗੋ ਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਇਆ। ਜਿਤ ਜਿਤ ਲਾਵਹੁ ਤਿਤ ਲਗ ਹੈ ਹਰ ਨਾਥ, ਨਾਨਕ ਇਨਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨ ਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਠੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁੱਲੈ। ਸਾਧ ਕੈ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕਹਿ ਸੰਗ ਮਨੋਹਰ ਬੈਨ। ਸਾਧ ਕਹਿ ਸੰਗ ਨਕਤ ਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਕਹਿ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕਹਿ ਸੰਗ ਮਹਾਂਪੁਨੀਤ। ਸਾਧ ਸੰਗ ਕਿਸੇ ਨਹੀਂ ਬੈਰ, ਸਾਧ ਕਹਿ ਸੰਗ ਨਾ ਬੀਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੈ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹਉ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਣੇ ਆਈ। ਸਾਧ ਕੈ ਸੰਗ ਨ ਕਬਹੂੰ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸ ਅਗੋ ਚਰਲ ਹੈ, ਸਾਧੂ ਕੈ ਸੰਗ ਅਜਰ ਸਹੈ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂ ਕੈ ਸੰਗ ਪਾਤ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੈ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਕੈ ਸੰਗ ਨਹੀਂ ਕਛੁ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ੁਰਤ ਹਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਧਰੈ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੈ ਸੰਗ ਨਾ ਮੰਤੇ ਬਿਸਰੈ, ਸਾਧ ਸੰਗ ਸਰਪਰ ਨਿਸਤਰੈ।
साध कै संग लगे प्रभ मीठा, साधु कै संग घट घट डीठा, साध संग पहे आज्ञाकारी, साध संग गत पही हमारी, साध कै संग मिटे सब रोग, नानक साध भेटे संजोग, साध की महिमा वेद ना जाने, जेता सुने तेता बखियाने, साध की उपमा ते हो गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊच ते ऊची, साध की शोभा मूच ते मूची, साध की शोभा साध बनयाई, नानक साध प्रभ भेद ना भाई, सलोक मन साचा मुख साचा सोए, अवर ना पेखै एकस बिन कोए, नानक ए लक्षण ब्रह्म ज्ञानी होए अष्टपदी, ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोख, जैसे सूर सर्व को सोख, ब्रह्म ज्ञानी कह दृष्ट समान, जैसे राज रंक को लागे तुल पवान, ब्रह्म ज्ञानी कह धीरज एक, ज्यों बसदा को खोदै को चंदन लेप, ब्रह्मज्ञानी का यह गुनाऊ, नानक ज्यों पावक का सह सुभाऊ, ब्रह्मज्ञानी निर्मल ते निर्मला, जैसे मैल ना लागे जला, ब्रह्मज्ञानी कै मन होए प्रगास, जैसे तार ऊपर आकाश, ब्रह्मज्ञानी कै मित्र सत्र समान, ब्रह्मज्ञानी कै नाही अभिमान, ब्रह्मज्ञानी ऊच ते ऊंचा, मन अपने है सब ते नीचा, ब्रह्मज्ञानी से जन पहे, नानक जिन प्रभ आप करे, ब्रह्मज्ञानी सगल किरीना, आत्म रस ब्रह्मज्ञानी चीना, ब्रह्मज्ञानी की सब ऊपर माया, ब्रह्मज्ञानी ते काश बुरा ना पहया, ब्रह्मज्ञानी सदा समदर्शी, ब्रह्मज्ञानी की दृष्ट अमृत बरसी, ब्रह्मज्ञानी बंधन ते मुक्ता, ब्रह्मज्ञानी की निर्मल युगता, ब्रह्मज्ञानी का भोजन ज्ञान, नानक ब्रह्मज्ञानी का ब्रह्म ध्यान, ब्रह्मज्ञानी एक ऊपर आस, ब्रह्मज्ञानी का नहीं विनाश, ब्रह्मज्ञानी का गरीबी सुमाहा, ब्रह्मज्ञानी पर उपकार उमाहा, ब्रह्मज्ञानी कह नाही धंधा, ब्रह्मज्ञानी ले तावत बंधा, ब्रह्मज्ञानी कह होए सो भला, ब्रह्मज्ञानी सो फल फला, ब्रह्मज्ञानी संग सगल उधार, नानक ब्रह्मज्ञानी जपै सगल संसार, ब्रह्मज्ञानी कह एक कै रंग, ब्रह्मज्ञानी कह बसै प्रभ संग, ब्रह्मज्ञानी कह नाम आधार, ब्रह्मज्ञानी कह नाम परवार, ब्रह्मज्ञानी सदा सद जागत, ब्रह्मज्ञानी अहंग बोध त्यागत, ब्रह्मज्ञानी कै मन परमानंद, ब्रह्मज्ञानी कै घर सदा आनंद, ब्रह्मज्ञानी सुख सहज निवास, नानक ब्रह्मज्ञानी का नहीं विनाश, ब्रह्मज्ञानी ब्रह्म का बेता, ब्रह्मज्ञानी एक संग हेता, ब्रह्मज्ञानी कै होए अचिंत, ब्रह्मज्ञानी का निर्मल मंत, ब्रह्मज्ञानी जिस करे प्रभ आप, ब्रह्मज्ञानी का बड़ प्रताप, ब्रह्मज्ञानी का दर्श बड़ भागी पाई है, ब्रह्मज्ञानी कौ बल बल जाई है, ब्रह्मज्ञानी कौ खोजे महेश्वर, नानक ब्रह्मज्ञानी आप परमेश्वर, ब्रह्मज्ञानी की कीमत नाहे, ब्रह्मज्ञानी कै सगल मन माहे, ब्रह्मज्ञानी का कौन जाने भेद, ब्रह्मज्ञानी कौ सदा आदेश, ब्रह्मज्ञानी का कथे न जाय अध्याखर, ब्रह्मज्ञानी सर्व का ठाकुर, ब्रह्मज्ञानी की मित कौन बखाने, ब्रह्मज्ञानी की गत ब्रह्मज्ञानी जाने, ब्रह्मज्ञानी का अंत न पार, नानक ब्रह्मज्ञानी को सदा नमस्कार, ब्रह्मज्ञानी सब सृष्ट का करता, ब्रह्मज्ञानी साध जीवै नहीं मरता, ब्रह्मज्ञानी मुक्त जुगत जी का दाता, ब्रह्मज्ञानी पूर्ण पुरख विधाता, ब्रह्मज्ञानी अनाथ का नाथ, ब्रह्मज्ञानी का सब ऊपर हाथ, ब्रह्मज्ञानी का सगल आकार, ब्रह्मज्ञानी आप निरंकार, ब्रह्मज्ञानी की शोभा ब्रह्मज्ञानी बनी, नानक ब्रह्मज्ञानी सर्व का तनी सलोक, उर थारे जो अंतर नाम, सर्व में पेख है भगवान, निमख निमख ठाकुर नमस्कार, नानक ओ अपरस सगल निस्तार, अष्टपदी मिथ्या नाही रसना परस, मन में प्रीत निरंजन दरस, परतरे रूप न पेख है नेत्र, साध की टहर संत संग हेत, करन न सुने काहू की निंदा, सब ते जाने आपस को मंदा, गुर प्रसाद बिखिया पर हरै, मन की बाशना मन ते तरै, इंद्री जित पंच दुख ते रहत, नानक कोट मध्य को ऐसा अपरस, बैस नो सो जिस ऊपर सो प्रसन्न, बिशन की माया ते हुए भिन्न, कर्म करत हुए नहे कर्म, तिस बैष्णो का निर्मल धर्म, काहू फल की इच्छा नहीं बाछै, केवल भगत कीर्तन संग राचै, मन तन अंतर सिमरन गोपाल, सब ऊपर होवत कृपाल, आप दृढ़ अवरा नाम जपावै, नानक ओ बैष्णो परम गत पावै, भगवती भगवंत भगत का रंग, सगल त्यागै दुष्ट का संग, मन ते बिनसै सगला भरम, कर पूजै सगल पार ब्रह्म, साध संग पापा मल खोवै, तिस भगवती की मत उत्तम होवै,
ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਨ ਨ ਆਵੈ, ਵੇਦ ਪੁਰਾਨ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ, ਚੌਰ ਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚੌਵਰ ਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਤਾਰੈ, ਪਸ ਪ੍ਰੇਤ ਮੁਗਦ ਪਾਥਰ ਕੌ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੇ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੋਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਭਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰਿਓ ਆਪ ਹੋਏ ਆਨਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ਼, ਪਾਰ ਬ੍ਰਹਮ ਕਰਤਾ ਅਬਿਨਾਸ਼, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁਵਿਦ ਅਨਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੇ ਉਦਾਸੀ, ਕਈ ਕੋਟ ਬੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ, ਕਈ ਕੋਟ ਆਤਮ ਧਿਆਨ ਤਾਰੈ, ਕਈ ਕੋਟ ਕਬ ਕਾਬ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਆਂਦੋ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪ੍ਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਾਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਪਹਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨੇ ਸਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਯ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨਿਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੇ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਧੰਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਕਈ ਕੋਟ ਭਏ ਬਹਿ ਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕਉ ਮਿਲੇ ਉਹ ਪ੍ਰਭ ਅਬਿਨਾਸ਼, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਏਕ ਏਕ ਓੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ,
ताका अंत न जाने कोए आपे आप नानक प्रभ सोए कई कोट पार ब्रह्म के दास तिन होवत आत्म प्रकाश कई कोट तत के बेते सदा निहारै एको नेत्रे कई कोट नाम रास पीवै अमर भय सद सद ही जीवै कई कोट नाम गुण गावै आत्म रस सुख सहज समावै आपने जान कौ सास सास समारे नानक ओए परमेश्वर के प्यारे सलोक करण कारण प्रभ एक है दूसर नाही कोय नानक तिस बलहारण है जल थल मही अल सोए अष्टपदी कारण करावण करण है जोग जो तिस भावै सोई होग खिन मह थाप उथापन हारा अंत नहीं किश पारा वारा हुक्मे तार अतार रहावै हुक्मे उपजै हुक्म समावै हुक्मे ऊच नीच व्यवहार हुक्मे अनक रंग प्रकार कर कर दिखै अपनी वडियाई नानक सब मैं रहया समाई प्रभ भावै मनुख गत पावै प्रभ भावै तां पात्र तरावै प्रभ भावै बिन सास्ति राखै प्रभ भावै तां हर गुण पाखै प्रभ भावै तां पतत उधारै आप करै आपन विचारै दोहां सिरियां का आप स्वामी खेलै बिगसै अंतर जामी जो भावै सो कार करावै नानक दृष्टि अवर न आवै कहो मानुख ते क्या होया वै जो तिस भावै सोई करावै इसके हाथ होए तां सब किछ ले जो तिस भावै सोई करे अनजानत बिख्या मैं रचै जे जानत आपन आप बचै भरमे भूला दै दिस तावै निमुख माहे चार कुंट फिर आवै कर किरपा जिसे अपने भगत दे नानक ते जन नाम मिले खिन मैं नीच कीट कौ राज पार ब्रह्म गरीब निवाज जाका दृष्ट कशु न आवै तिस तत्काल दै दिस प्रगटावै जा कौ अपनी करै बख्सीस ताका लेखा ना गनै जगदीस जियो पिंड सब तिसकी रास घट घट पूर्ण ब्रह्म प्रगास अपनी बणत आप बनाई नानक जीवै देख बडाई इस का बल नाही इस हाथ करण करावन सर्व को नाथ आज्ञाकारी बपुरा जियो जो तिस भावै सोई फुन थियो कबहू ऊच नीच मैं बसै कबहू सोग हरख रंग हसै कबहू नींद चिंद व्यवहार कबहू ऊब आकाश पयाल कबहू बेता ब्रह्म विचार नानक आप मिलावन हार कबहू निरत करे बहु भांत कबहू सोए रहे दिन रात कबहू महाक्रोध बिकराल कबहू सर्व की हो तरवाल कबहू होए बहै बाड़ राजा कबहू पेखारी नीच का साजा कबहू अप कीरत में आवै कबहू भला भला कहावै ज्यों प्रभ राखै तिवही रहै गुरप्रसाद नानक सा चुका है कबहू होए पंडित करे बखियान कबहू मोन धारी लावै ध्यान कबहू तट तीरथ इसनान कबहू सिद्ध साधक मुख ज्ञान कबहू कीट हस्त पतंग होए जिया अनक ज्यों भरमै परमिया नाना रूप ज्यों स्वांगी दिखावै ज्यों प्रभ भावै तिवै नचावै ज्यो तिस भावै सोई होए नानक दूजा अवर न कोए कबहू साध संगत ए पावै उस अस्थान ते बहुर न आवै अंतर होए ज्ञान प्रगास उस अस्थान का नहीं विनाश मन तन नाम रते इक रंग सदा वसै पार ब्रह्म कै संग ज्यो जल में जल आए कटाना त्यों ज्योति संग ज्योत समान मिट गए गवन पाए विश्राम नानक प्रभ कै सदकुरबान सलोक सुखी बसै मसकीनिया आप निवार तले बड़े बड़े अहंकारिया नानक गर्भ गले अष्टपति जिस कै अंतर राज अभिमान सो नरक पाती होवत सुआन जो जाने मैं जोवनवंत सो होवत बिष्टाका जंत आपस को कर्मवंत कहावै जन मरै बहु जोन प्रमावै धन भूमिका जो करे गुमान सो मूर्ख अंधा ज्ञान कर कृपा जिस कै हृदय गरीबी बसावै नानक इहां मुक्त आगै सुख पावै धनवंता होए कर गर्भावै तृण समान कश संग न जावै बहु लस्कर मानुख ऊपर करे आस पल भीतर ताका होए विनाश सब ते आप जानै बलवंत खिन मैं होए जाए पसमंत किसे न बदै आप अहंकारी धर्म राय किस करे खुआरी गुरप्रसाद जाका मिटै अभिमान सो जन नानक दरगह प्रवान कोट कर्म करे हों तारे शरम पावै सगले बिरथारे अनक तपस्या करे अहंकार नरक सुरग फिर अवतार अनक जतन कर आत्म नहीं द्रवै हर दरगह कहो कैसे गवै आप सकाओ जो भला कहावै तिसै भलाई निकट न आवै
ਸਰਬ ਕਿਰੀਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਤਾਰੈ ਕੂ ਬੈਰੀ ਮੀਤ ਤਬ ਲਗ ਨਿਹ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਬੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸਹਿਸ ਖਟੇ ਲੱਖ ਕੋ ਉਠਤ ਹਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਪ੍ਰਭ ਸੋਏ ਜੋ ਕੇ ਸ਼ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਬਵੇਕ ਆਪੇ ਏਕ ਆਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਾਨਕ ਸਾਧ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਣ ਬਿਸਥਾਰ ਸਭ ਕਾਸ਼ ਉਸ ਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਤਨੰਤਰ ਏ ਕੈ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕੌਤਕ ਕਰੈ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰਜਾ ਕਟੈ ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕਉ ਰੱਖੈ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੂ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪਹੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾਂ ਹਤਿਆਰਾ ਸੰਤ ਕਾ ਨਿੰਦਕ ਪਰਮੇਸੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੂਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਧਨ ਨਹੀਂ ਤਰਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
संत का दुखी बिगड़ रूप होए जाए, संत के दुखी को दरगाह मिले सजाए। संत का दुखी सदा सहकाइए, संत का दुखी ना मरे ना जीवाइए, संत के दुखी की पूजा ना आशा, संत का दुखी उठ चले निराशा। संत कह दुख ना त्रष्टै कोए, जैसा भावै तैसा कोई होए, पया किरत ना मेटै कोए, नानक जाने सचा सोए। सब घट तिसकियो करने हार, सदा सदा तिसको नमस्कार, प्रभु की उस्तत करो दिन रात, तिसे त्यावो सास की रास। सब कछु वरतै तिसका किया, जैसा करे तैसा को थिया, अपना खेल आप करने हार, दूसर कौन कहे विचार, जिसनु कृपा करे तिस आपन नाम दे, बड़भागी नानक जन से सलोक। तजो सियानप सुरज नौ, सिमरौ हर हर राय, एक आस हर मन रखो, नानक दुख परम पहु जाए। अष्टपदी मानुख की टेक बृथि, सब जान देवन को एक है भगवान, जिसके दिए रहे अघाए, बौर न तृष्णा लागे आए, मारे राखे एक आप, मानुख कह किश नाही हाथ। तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लागे कोए। उस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर ले हे जियो। नैनो पेक ठाकुर का रंग, साध संग बिनसै सब संग, चरण चलो मार्ग गोबिंद, मिटै पाप जपिए हर बिंद, कर हर कर्म श्रवण हर कथा, हर दरगह नानक ऊजल मथा, बड़भागी ते जन जग माहे, सदा सदा हर की गुण गाहे, राम नाम जो करे विचार, से तनवंत गनी संसार। मन तन मुख बोले हर मुखी, सदा सदा जन हो ते सुखी, एको एक एक पछान एत ओत कियो, सोजी जाने नाम संग जिसका मन मानिया, नानक तिने निरंजन जानिया। गुरप्रसाद आपन आप सुजै, तिसकी जानो तृष्णा बुझै, साध संग हर हर जस कहत, सर्ब रोग त्यो हर जन रहत, आन दिन कीर्तन केवल बख्यान, गृहस्थ मैं सोई निर्बान, एक ऊपर जिस जन की आसा, तिसकी कटिया जम की फासा, पार ब्रह्म की जिस मन भूख, नानक तिस न लागै दुख। जिस को हर प्रभ मन चित आवै, सो संत सुहिला नहीं डुलावै, जिस प्रभ अपना कृपा करै, सो सेवक कहो किस ते डरै, जैसा सा तैसा दृष्टाया, अपने कार्य में आप समाया, सोदत सोदत सोदत सीजिया, गुरप्रसाद तत सब बूजिया, जब देखो तब सब किश मूल, नानक सो सूखम सोई असथूल, न किश जन्मे न किश मरे, आपन चले तो आप ही करे, आवन जावन दृष्ट अनदृष्ट, आज्ञाकारी धारी सब श्रेष्ठ, आपे आप सगल में आप, अनक जुगत राच उथाप उथाप, अविनाशी नाही किश खंड, धारण तार रहो ब्रह्मांड, अलख अभेव पुरख प्रताप, आप जपाए त नानक जाप, जिन प्रभ जाता सुसु बावंत, सगल संसार उदरै तिन मंत, प्रभ के सेवक सगल उद्धारण, प्रभ के सेवक दुख विसारण, आपे मेलाए कृपाल, गुरु का शब्द जप पहि निहाल, उनकी सेवा सोई लागै, जिसनु कृपा करे बड़ पागै, नाम जपत पावै विश्राम, नानक तिन पुरख को उत्तम करमान, जो किछ करे सो प्रभ के रंग, सदा सदा बसै हर संग, सहज सुभाए होवे सो होए, करने हार पछाणे सोए, प्रभ का किया जन मीठ लगाना, जैसा सा तैसा दृष्टाना, जिस ते उपजे तिस माहे समाए, ओए सुख निधान उनहूं बन आए, आपस को आप दिनो मान, नानक प्रभ जन एको जान। सलोक सर्ब कला भरपूर प्रभ, बिरथा जन नहार, जाकै सिमरन उदरी है, नानक तिस बलहार। अष्टपदी टूटी गांडन हार, गोपाल सर्ब जिया आपे प्रतपाल, सगल की चिंता जिस मन माहे, तिसते बिरथा कोई नाहे, रे मन मेरे सदा हर जाप, अविनाशी प्रभ आपे आप, आपन किया कशु न होए, जे सौ प्राणी लोचै कोए, तिस बिन नाही तेरे किश काम, गत नानक जाप एक हर नाम। रूपवंत होए नाही मोह है, प्रभ की जोत सगल घट सो है, तनवंता होए क्या को गर्भ है, जा सब केश तिस का दिया दरब है, अत सूरा जे को कहावै, प्रभ की कला बिना कहता वै, जे को होए बहे दातार, तिस देन हार जाने गवार, जिस गुरप्रसाद टूटे हों रोग, नानक सो जन सदा आरोग,
ज्यो मंदर को थम थमन त्यों गुर का शब्द मन अस थमन ज्यो पाखाण नाव चढ़ तरह प्राणी गुरु चरण लगत निस तरह ज्यो अंधकार दीपक प्रगास गुरु दर्शन देख मन होए बिगास ज्यो महाउद्यान में मार्ग पावे त्यों साधु संग मिले ज्योत प्रगटावे तिन संतन की बाशो तूर नानक की हर लोचा पूर मन मूर्ख काहे बिल लाइए पुरब लिखे का लिखिया पाई है दुख सुख प्रभ देवन हार अवर त्याग तू तिसै चितार जो कछ करे सोई सुख मान भूला काहे फिरिया जान कौन बस आई तेरे संग लपट रहे रस लोभी पतंग राम नाम जप हृदय माहे नानक पात सेती कर जाहे जिस वक्र को लैन तू आया राम नाम संतन कर पाया तज अभिमान लेहु मन मूल राम नाम हृदय में तोल लाद के बसंत संचाल अवर त्याग बिख्या जंजाल तन तन कहे सब कोय मुख उजल हर दरगह सोए एहो वपार विरला वपार नानक ताकै सद बलहार चरण साध के धोए तुहे पियो अर्प साध को अपना जियो साध की धूर करो स्नान साधु पर जाइए कुरबान साध सेवा वड भागी पाइए साध संग हर कीर्तन गाइए अनक बिघन ते साधु राखै हर गुण गाए अमृत रस चाखै ऊट गही संत दर आया सर्ब सुख नानक तेह पाया मेरे तक को जीवालन हार भूखे को देवत आधार सर्व निधान जाके दृष्टि माहे पुरब लिखे का लहना पाहे सब किश तिसका उकरण जोग तिस बिंदु सर हुआ ना होग जप जन सदा सदा दिन रहनी सब ते उच निर्मल ए करनी कर कृपा जिसको नाम दिया नानक सो जन निर्मल थिया जाके मन गुर की प्रतीत तिस जन आवे हर प्रभ चीत भगत भगत सुनिए तेह लोए जाके हृदय इको होए सच करणी सच ताकि रहत सच हृदय सत मुख कहत सची दृष्ट साचा आकार सच वरत साचा पसार पार ब्रह्म जिन सच कर जाता नानक सो जन सच समाता सलोक रूप न रेख न रंग किश त्रेहो गुण ते प्रभ भिन्न तिसै बुझाए नानका जिस होवै सो प्रसन्न अष्टपदी अविनाशी प्रभ मन में राख मानुख की तू प्रीत त्याग तिस्ते परे नाही किश कोए सर्व निरंतर एको सोए आपे बिना आपे दाना गहर गंभीर गहीर सुजाना पार ब्रह्म परमेश्वर गोविंद कृपा निधान दयाल बख्शंद साध तेरे की चरणी पाओ नानक कै मन एहो वन राओ मनसा पूर्ण सरना जोग जो कर पाया सोई होग हरन परन जाका नेत्र फूर तिसका मंत्र न जाने होर आनंद रूप मंगल साध जाकै सर्व थोक सुनिए घर ताकै राज मैं राज जोग मैं जोगी तप मैं तपीसर ग्रस्त मैं भोगी त्याहे त्याहे भगतै सुख पाया नानक तिस पुरख का किने अंत न पाया जाकी लीला की मित नाहे सगल देव हारे अवगाहे पिता का जन्म के जन पूत सगल परोई अपने सूत सुमत ज्ञान तिहन जिन दे जन दास नाम त्या वैसे तेहो गुण में जाको परमाए जन्म रह फिर आवे जाए ऊंच नीच तिसकी अस्थान जैसा जन आवे तैसा नानक जान नाना रूप नाना जाके रंग नाना भेख करे एक रंग नाना भेद कीनो बिस्थार प्रभ अविनाशी एक ओंकार नाना चलित करे खिन माहे पूर रहो पूर्ण सब ठाए नाना बिद कर बनत बनाई अपनी कीमत आपे पाई सब घट तिसके सब तिसके ठाओ जप जप जीव नानक हर नाओ नाम के तारे सगले जंत नाम के तारे खंड ब्रह्मांड नाम के तारे सिमरत वेद पुराण नाम के तारे सुनन ज्ञान ध्यान नाम के तारे आगास पाताल नाम के तारे सगल आकार नाम के तारे पुरिया सब भवन नाम के संग उदरे सुन श्रवन कर कृपा जिसे अपने नाम लाए नानक चौथे पद मह सो जन गत पाए रूप सत जाका सत अस्थान पुरख सत केवल प्रधान करतूत सत सत जाकी वाणी सत पुरख सब माहे समाणी सत कर्म जाकी रचना सत मूल सत सत उत्पत सत करणी निर्मल निर्मली जिसे बुझाए तिसे सब पली सत नाम प्रभ का सुखदाई विश्वास सत नानक गुर ते पाई सत बचन साधु उपदेश सत तेजन जाकै हृदय प्रवेश सत निरत बूझे जे कोय नाम जपत ताकि गत होए आप सत किया सब सत आपे जाने अपने मित गत जिस की श्रेष्ठ सो करने हार अवर न बूझ करत विचार करते की मित न जाने किया नानक ज्योति सुभावै सो वर्तिया
ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਹ ਦਾਤੇ ਦੁੱਖ ਕੱਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੁਵਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਬਤ ਹਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂ

ਮੰਗਲੈ ਨ ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਏ ਸੇਵਕ ਕੀ ਸੇਵ। ਆਲ ਜੰਜਾਲ ਬਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਤਾਰੀ, ਨਾਨਕ ਨਿਭਰੀ ਖੇਪ ਹਮਾਰੀ। ਪ੍ਰਭ ਕੀ ਉਸਤਤ ਕਰਹੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹੋ ਤੇ ਨਿਧਾਨ। ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬਾਹੂਰ ਨ ਹੋਵੇ ਆਵਨ ਜਾਨ। ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨ ਕਥੀ ਨ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈ ਦੇ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪ੍ਰਵਾਹੋ

ਜਿਵੇ ਜਾਣੀਐ ਸਭ ਆਪੇ ਸੁਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾ ਨਾਹੀ ਕਹਿਣਾ, ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ। ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ, ਵਿਣ ਭਾਣੇ ਕੇ ਨਾਇ ਕਰੀ। ਜੇਤੀ ਸਿਰ ਠੁਪਾਈ, ਵੇਖਾ ਵਿਣ ਕਰਮਾ ਕੇ ਮਿਲੈ ਲਈ। ਮਤ ਵਿਚ ਰਤਨ ਜਵਾਹਰ ਮਾਨਿਕ, ਜੇ ਇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ਼ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋਹ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾ, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵ ਹੈ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹੋ, ਸੁਣਿਆ ਹਾਥ ਹੋਵੈ ਸੁਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕਹਿ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤਸ਼ਮ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਹੈ ਸਾਧਾਰ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾ ਕਾ ਗੁਰੇਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸੁਚਿਆਰ, ਧਵਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਨ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਬਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ,
असंख पूजा असंख तपताऊ, असंख ग्रंथ मुख वेद पाठ, असंख जोग मन रह उदास, असंख भगत गुण ज्ञान विचार, असंख सती असंख दातार, असंख सूर मोह पक्षार, असंख मोन लिवलाए तार, कुदरत कवन कहा विचार, वारिया ना जावा एक बार, जो तुद पावै साई भली कार, तू सदा सलामत निरंकार, असंख मूर्ख अंध कोर, असंख चोर हराम कोर, असंख अमर कर जाहे जोर, असंख गल वडा त्याग माहे, असंख पापी पाप कर जाहे, असंख कूड़ियार कूड़े फिराहे, असंख मलेश बल पखाहे, असंख निंदक सिर करह पार, नानक नीच कह विचार, वारिया न जावै इक वार, जो तुद पावै साई भली कार, तू सदा सलामत निरंकार, असंख नाव असंख थाव अगम अगम असंख लोह, असंख कह सिर भार हुए, अखरी नाम अखरी सालाह, अखरी ज्ञान गीत गुण गा, अखरी लिखण बोलण बाण, अखरा सिर संजोग वखान, जिन एह लिखे ते सिर नाहे, जिव फरमाए तिव ते पाहे, जेता कीता तेता नाऊ, विण नावै नाही कोथाओ, कुदरत कवन कहा विचार, वारिया ना जावा एक वार, जो तुद पावै साई भली कार, तू सदा सलामत निरंकार, भरिए हथ पैर तन देह, पानी धोतै उतर सुखे, मूत पलीती कपड़ होए, दे साबून लइए उतोए, भरिए मत पापा कै संग, ओह धोपै नावै कै रंग, उन्नी पापी आखण नाही, कर कर करना लिख लै जाहु, आपे बीज आपे ही काहु, नानक हुक्मी आवो जाहु, तीरथ तप दया दत्त दान, जेको पावै तिलका मान, सुनिया मनिया मन कीता पाहु, अंतरगत तीरथ मल नाहु, सब गुण तेरे मैं नाही कोई, बिन गुण कीते भगत न होए, स्वस्थ आत बाणी बरमाऊ, सत सुहान सदा मन चाऊ, कवन सुवेला वक्त कवन, कवन थित कवन वार, कवन सिरुती माहु कवन, जित हुआ आकार, वेल न पाईया पंडती, जे हुवै लेख कुरान, वक्त न पायो कादिया, जे लिखण लेख कुरान, थित वार ना जोगी जाणै, रुत माहु न कोई, जा करता सिर ठीको साजे, आपे जाने सोई, किव करे आखा किव सा लाही, क्यों वरनी किव जाना, नानक आखण सब को आखै, एक दू एक सियाणा, वड्डा साहिब वड्डी नाई, कीता जाका होवै, नानक जे को आपौ जाणै, अगे गया न सुखै, पाताल ना पाताल, लख आगास आगास, ओड़ कोड़ कपाल थके, वेद कहन कवात, सहस अठारह कहन कतिबा, असलू एक धात, लिखा हुए त लिखिए, लिखे हुए विनाश, नानक वड्डा आखिए, आपे जानया, सालाही सालाही, ती सुरत न पाईया, नदियां अतै वाह, पवहै समुंद न जानिए, समुंद सह सुल्तान, गिरहा सेती माल धन, कीड़ी तुल ना होवनी, जे तिस मन हुना विसरह, अंत न सिफती कह नयंत, अंत न करना दे नयंत, अंत न वेखण सुनन नांत, अंत न जापै क्या मनमंत, अंत न जापै कीता आकार, अंत न जापै पारावा, अंत कारण केते बिल लाहे, ताके अंत न पाए जाहे, एहु अंत न जाने कोई, बहुता कही है बहुता होए, वड्डा साहेब ऊंचा थाओ, ऊंचे ऊपर ऊंचा नाओ, एवड ऊंचा हो वह कोए, तिस ऊंचे को जाने सोए, जेवड़ आप जाने आप आप,
ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ, ਕਿਤੇ ਮੰਗਹਿ ਜੋ ਦਾ ਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਅਦੂਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾ, ਬੰਦ ਖਲਾਸੀ ਭਾਣੈ ਹੋਏ, ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੈ ਜਿਤੀਆਂ ਮੁਹਿ ਖਾਏ, ਆਪੇ ਜਾਣੈ ਆਪੇ ਦੇ, ਆਖੈ ਸੇ ਭੇ ਕੇ, ਜਿਸਨੂੰ ਬਖਸ਼ੇ ਸਿਫਸਾ ਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਈ ਅਮੁੱਲਾ ਸੁਮਾਹੇ, ਅਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਮੁੱਲ ਪਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰਹਿ ਵਿਗਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇੱਤੇ ਕੀਤੇ ਹੋਰ ਕਰੇ, ਤਾਕ ਨ ਸਕੈ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੈ ਬੋਲ ਵਿਗਾਰ, ਤਾਂ ਲਿਖੀਐ ਸਿਰ ਗਾਵਾ ਰਾਂਗਾਵਾ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਵਣ ਹਾਰੇ, ਕਿਤੇ ਰਾਗ ਭਰੀ ਸਿਉ ਕਹੀਨ, ਕਿਤੇ ਗਾਵਣ ਹਾਰੇ, ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸੁਆਰੇ, ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਨੀਆ ਮਨਮੋਹਨ ਸੁਰਗਾ ਮੱਚ ਪਿਆਲੇ, ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ, ਗਾਵ ਹੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ, ਸੀ ਤੁਧ ਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ ਹੈ ਪਿਓ ਸੀ ਜਾਇ ਨ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰ ਨਾ ਜਾਈ, ਸੋ ਪਾਤਸ਼ਾਹ ਸਾਹ ਪਾਤਸ਼ਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਚੋਲੀ, ਧਿਆਨ ਕੀ ਕਰਹਿ ਬੇਭੂਤ, ਕਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸ਼ਕਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦਨ ਈਲਨ ਆਦ ਅਨਾਹਤ, ਜੁਗ ਜੁਗ ਇੱਕ ਵੇਸ਼, ਭੂਤ ਗਿਆਨ ਦਇਆ ਭੰਡਾਰਨ ਘਟ

ਸਾਰੇ ਸਾਧਨ ਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼, ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਰ, ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚ

ಅದನೀಲ ನಾದ ಅನಾಹತ ಜುಗುಜುಗೆಕ್ಕುವೇ ಆಸನ ಲೋ ಎಲೋಯ್ ಪಂಡಾರ್ ಜೂಕಿ ಚುಪಾಯ ಸುವಿಕ್ಕಾವಾತ್ ಕರ್ಕರ್ ವೇಖ್ಯ ಸಿರ್ಜನಹಾರ್ ನಾನಕ್ ಸಚ್ಚೇ ಕೀ ಸಾಚಿ ಕಾರ್ ಆದೇಶ್ ತಿಸಯ ಆದೇಶ್ ಆದ ನೀಲ ನಾದ ಅನಾಹತ ಜುಗ ಜುಗೆಕ್ಕುವೇಶ್ ಇಕ್ ದೂಜೀ ಬಹ ಲಖ ಹೂ ಹೇ ಲಖ ಹೂ ವಹ ಲಖ ವೀಸ ಲಖ ಲಖ ಗೇಡಾ ಯಾಕಿಯ ಹೈ ಏಕ ನಾಮ ಜಗದೀಶ ಏತ ರಾಹಿ ಪತ ಪವಡಿಯಾಂ ಚಡಿಯ ಹೋಯ ಅಕೀಸ ಸುನ ಗಲ್ಲಾ ಆಕಾಸ ਕੀ ਕੀਟਾ ਆਇਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਕਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਹੋਏ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਕ ਰਹਿ ਅਨੰਤ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜੇ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ

ਅਖਿਲ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ, ਹਰੀ ਕੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਘਰ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕਿਚੈ, ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮੇ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਇੱਟਾਉ, ਜਿਸ ਦੀਆਂ ਆਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ, ਪੰਚ ਦੂਤ ਦਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰਿਆ ਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਦਵਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰ ਥਾਉ ਨਾਹੀ, ਸ਼ਬਦ ਲਾਭ ਸੁਵਾਰੀਆ, ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸੁਧਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ, ਗਿਆਨ ਅੰਜਨ ਸਾਰੇ ਅੰਦਰੋ, ਜਿਨ ਕਾ ਮੂਹ ਤੁਪਟਾ ਤਿਨ ਕਾ ਸ਼ਬਦ ਸੱਚਾ ਸੁਆਰਿਆ, ਕਹਿ ਨਾਨਕ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਾਦੀ, ਸਿੱਖ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਓ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰਾ ਪਾਈਐ, ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਆ, ਪਾਈਐ ਹੁਕਮ ਮੰਨਿਓ ਗੁਰੂ ਕੇਰਾ, ਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਾ, ਜਿਨ ਮੂੰਹ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਉਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ, ਕਿਉਂ ਚਿਤ ਲਾਈਐ ਐਸਾ ਕੰਮ ਉਲੇਨਾ ਕੀਚੈ, ਜਿਥੰਤ ਪਛੋਤਾਈਐ, ਸਤਿਗੁਰੂ ਕਾ ਵਧੇ ਸੁਣਤੂ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੁਆ ਕਵਕਾਣੇ, ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ,

ਆਇਆ ਜੀ ਇਹ ਜਨ ਸਭ ਤੋਂ ਦੁਪਾਇਕ ਵੇਖ ਪ੍ਰਸੰਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਜਨਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਕ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨੇ ਹੋ ਤਿੱਖੀ ਵਾਲ ਉਹਨੇ ਕੀ ਇਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਉ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਿਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ ਇਹੋ ਸੁਹੇਲਾ ਸਭ ਸੁਹਾਵਾ ਸਭ ਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸਭ ਸੁਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸੁਭਾਈਆ ਕਹਿਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨੋ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿੰਨ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜੀ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂ ਹੈ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਕਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਉਰਤੈ ਕੋਈ ਪੁੱਛੋ ਭਵੇਕਿਆ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਹੈ ਸਿਰਬਾਣੀ ਜਿਨਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਨੀ ਪੀ ਬਹੁ ਅੰਮ੍ਰ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਮ ਸਦਾ ਗਾਵੇ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖੋ ਕਾਣੀ ਹਰ ਹਰ ਨਿਤ ਕਰੈ ਰਸਨਾ ਕਹਿ ਕਛੂ ਨ ਜਾਣੀ ਚਿਤ ਚਿੰਨ ਕਾਹਿਰ ਲੈ ਮਾਇਆ ਬੋਲਣ ਪੈ ਰਵਾਣੀ ਕਹਿ ਨਾਮ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸਭ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਤਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਿਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਏ ਮਾਇਆ ਜਿੱਤਰ ਵਿਸਰੈ ਮੂੰਹ ਭਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ
ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿੱਟਾ ਹੋ ਰਹੇ ਲੋਕ ਵਿਲ ਲਾਇਆ ਸਾ ਸਤੂਰ ਜੇ ਮਿਲੇ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾਹ ਕਟਿਓ ਦਿਹਾੜੀ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਤੂੰ ਅਨ ਰਸਲਾ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੁੜ ਨ ਤ੍ਰਿਸ਼ਨ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਅਵੀਸਰੇ ਜਾ ਹਰ ਵਸੈ ਮਨ ਆਏ ਹੇ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਇਆ ਚਲਤ ਨਗਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਸਖੀਏ ਸੋਗ ਦੁੱਖ ਨ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨਵਰ ਨ ਦੇਖੋ ਕੋਈ ਹਰ ਬਿਨਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਜੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨਵਰ ਨ ਕੋਈ ਕਹਿ ਨਾਨਕ ਨਿਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨੈ ਨੂੰ ਪਠਾਏ ਸੱਚ ਹੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜੇ ਸੁਣੀ ਮੰਥਨ ਹਰਿਆ ਹੋਆ ਰਸਨਾ ਰਸ ਸਮਾਨੀ ਸਚਲਖ ਵਿੜਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣੋ ਦੁਆਰੇ ਪ੍ਰਗਟ ਗਈਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨਾ ਦਸਵਾਂ ਦੁਆਰ ਦਿਖਾਇਆ ਤਹਿਨ ਏਕ ਰੂਪ ਨਾਉ ਨਵ ਨਿਧ ਤਿਸਦੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹੇਲਾ ਸੱਚੈ ਘਰ ਗਾਵਹੂ ਗਾਵਹੂ ਤਾਂ ਸੋਹੇਲਾ ਘਰ ਸੱਚੈ ਜਿੱਥੈ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹਿ ਇਹੋ ਸਤ ਸਭਨਾ ਕਾ ਖਸਮ ਹੈ ਜਿਸ ਬਖਸੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ

ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਖ ਲਾਈ ਤੇਗ ਵਾਰੀ, ਦੇਖਿਆ ਨਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ

ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੀ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਗੁਰੂ ਗਰੀਬ ਨਿਵਾਜ, ਸਾਹਿਬ ਸਤਿਗੁਰੂ ਦਸੋ ਪਾਤਸ਼ਾਹ ਕੀ ਆਤਮਕ ਜੋ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ, ਅੰਮ੍ਰਿਤ ਵੇਲੇ ਆਪਣੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਾਈਆਂ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਦਰਬਾਰਾਂ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ, ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ, ਨਿਤਨੇਮ ਬਾਣੀਆਂ ਕੇ ਪਾਠ ਹੋਏ, ਅਗਾਧ ਬੋਧ ਬਾਣੀ ਪੜ੍ਹਦਿਆਂ ਦੱਸ ਰਿਹਾ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪਣੇ ਸੇਵਕਾਂ ਨੂੰ ਪ੍ਰਦਾਨ ਕਰਨੀ। ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਆਪ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ। ਰਹਿਮਤ ਕਰਨਾ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲਣੀਆਂ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦੇਸ਼ ਪ੍ਰਦੇਸ਼ ਰੱਖਿਆ ਕਰਨੀ, ਸਦਾ ਅੰਗ ਸੰਗ ਵਰਤਣਾ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਪੂਰੀਆਂ ਕਰਨੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀਓ ਆਪ ਜੀ ਕੇ ਟਹਿਲੀਆਂ ਕੀ ਅਰਦਾਸ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸ਼ਰਧਾ ਭਾਵਨਾ ਪ੍ਰੀਤ ਅਦਗ ਸਹਿਦਰ ਕਰ ਦੀ ਸੇਵਾ ਦੇ ਯੋਗ ਕਰ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਵਾਜਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸਦਾ ਅੰਗ ਸੰਗ ਵਰਤਣਾ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ, ਦਿਨ ਚੜੇ ਆਪਣੇ ਭਾਣੇ ਅੰਦਰ ਬਤੀਤ ਕਰਵਾਉਣਾ। ਗਰੀਬ ਨਿਵਾਜ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ, ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚਾਲਹਿ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨੇ ਸਾਧਨਾ ਮਾਰੀ ਹੈ ਜਿਹਾ ਘਾਲੇ ਕਲਾਂ ਤੇ ਵੇਹੂ ਨਾ ਉਪਚਾਰੀ ਹੈ ਐਸੀ ਕਲਾ ਨਾ ਖੇੜੀ ਜਿੱਧਰ ਕੇ ਗਿਆ ਹਾਰੀ ਹੈ ਪੜਿਆ ਤੇ ਮੈਂ ਵਿਚਾਰ ਕੇ ਵਿਚਾਰੀ ਹੈ ਮੂੰਹ ਚਲੇ

ਕੋਠੀ ਜਾਈ ਸਟਿਆ ਕਿਸੇ ਨੂੰ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ।

0: ਸਿਰ ਜਾਇ ਸ਼ੁੱਧ।
1: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਇਲਾਹੀ ਬਾਣੀ ਆਸਾ ਦੀਵਾਰ ਦੇ ਕੀਰਤਨ ਕਰਦਿਆਂ ਸਿਹਤਾਂ ਦੇ ਜਿੱਥੇ ਪਾਸੋਂ ਹੋਈਆਂ ਅਨੇਕ ਭੁੱਲਾਂ ਗਲਤੀਆਂ ਲਈ ਸਤਿਗੁਰੂ ਗੁਰੂ ਕੀ ਸੰਗਤ ਬਖਸ਼ ਲੈਣ, ਅੱਗੇ ਤੋਂ ਹੋਰ ਸ਼ਰਧਾ ਭਾਵਨਾ ਸਹਿਤ ਇਲਾਹੀ ਬਾਣੀ ਦੇ ਕੀਰਤਨ ਦੀ ਦਾਤ ਬਖਸ਼ਣ, ਸਰਬ ਸੰਗਤਾਂ ਦੇ ਹਿਰਦੇ ਅੰਦਰ ਸਤਿਗੁਰੂ ਜੀ ਪਾਵਰ ਸਾਉਣ। ਸੋ ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਹੁਕਮਨਾਮੇ ਦੀ ਵਿਆਖਿਆ ਸਰਵਣ ਕਰਾਉਣਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਰ ਦਮ ਨਹ ਜਮ ਹਰ ਕੰਠ ਨਾਨਕ ਉਰ ਹਰੀ ਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾਹ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹੋ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧਾ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ ਹਮ ਅੰਧੁਲੇ ਅੰਧ ਬਿਖਾਇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਹਮ ਅੰਧਲੇ ਅੰਧ ਬਿਖਾਇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵਾ ਆਪਣ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਨ ਹੋ
हर हर कथा निराली रहाओ, हर के संत सुनहो जन पाई, गुर सेव हो बेग बिगाली, सतगुर सेव खर्च हर बंद हो, मत जान हो आज के काली, हर के संत जप हो हर जपना, हर संत चलाए हर नाली, जिन हर जपया से हर होए, हर मिलिया केल केलाली, हर हर जपन जप लोच लुचानी, हर कृपा कर बनवाली, जन नानक संगत साध हर मिल हो, हम साध जना पगराली, हर हर जपन जप लोच लुचानी, हर कृपा कर बनवाली, जन नानक संगत साध हर मिलो, हम साध जना पगराली। वाहिगुरु जी का खालसा, वाहिगुरु जी की फतेह। जुग हो जुग अटल, तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीओ, वड्डे भागा वाले हो, और रोजाना अमृत वेड़े अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफल करन दा उपराला उद्यम करदे हो। अज भी सतगुरां बख्शिश कीती सवाग समा, सतगुरां दी मेहरामत सदका सानू सारिआं नूं सत संगत विच जुड़न दा नसीब होया। हुणे आप जी ने गुरु घर दे हाजूरी कीर्तनी है, सत्कार जो भाई साहब भाई प्रतपाल सिंह जी रसीला, सत्कार जो भाई साहब भाई मनमोहन सिंह जी, समूह जथे पासों संपूर्ण आसा की वार दे शब्द कीर्तन सरवण कीते ने। आसा की वार ओ जे गुरमुखो, जिहड़ियां साडियां सारियां इशावां पूरियां करन वाली बाणी है, ते सज जाणे जे कल्ली दुनिया दियां आसां पूरियां नहीं करदी, ए ओ आसा दी वार है गुरमुखो, जे बंदा मन चित एकागर करके सुन लए ना, ते ए ओ बाणी है जिहड़ी बंदे नूं गुरु दे चरणा तक पहुंचा दिंदी। भाई लहणा जी ने आसा की वार की पौड़ी सरवण की सी, बस उस पौड़ी ने ऐसी खिच पा दिती, धूव पा दिती। ओ भाई लहणा इस आसा की वार की पौड़ी नूं सुन के गुरु नानक साहब महाराज जी के घर तक पहुंच गया, ते कल्ला घर तक ही नहीं पहुंचया, ऐसा इस पौड़ी ने अंदर कर कर दिता। ओ भाई लहणा धन गुरु नानक साहब महाराज जी का दूसरा स्वरूप ही बन गया सी। वो पौड़ी ते मैं बोल चेते करा दें, जित सेवे सुख पाई है, सो साहिब सदा संभाली है, जित कीता पाईए अपना, सा काल बुरी क्यों काली, मंदा मोर ना कीजे दे लम्मी नदर निहालिए, ज्यों साहिब नाल नहारिए, ते वेहा पासा ढालिए किश लाहे उपर काली। बोल जिहड़े भाई लहणे नूं गुरु अंगद बना दिता सी,
ਸੋ ਐਸੀ ਇਹ ਬੋਲ ਤੁਸੀਂ ਰੋਜ਼ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸਰਵਣ ਕਰਦੇ। ਆਓ ਅੱਜ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਤਨਾਸਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 667 ਅਤੇ 68 ਅੰਗ ਤੇ ਇਹ ਪਾਵਨ ਸ਼ਬਦ ਸਵਾਏ ਮਾਨ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਕੋਈ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਆਰੰਭਤਾ ਮਹਾਰਾਜ ਜੀ ਨੇ ਇੱਥੋਂ ਕੀਤੀ, ਹਮ ਅੰਧੁਲੇ ਅੰਧ ਬਿਖਾਇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ। ਹਮ ਦੇ ਅਰਥ ਨੇ ਅਸੀਂ, ਅੰਧਲੇ ਦੇ ਅਰਥ ਨੇ ਅੰਨੇ ਆ, ਅੰਧ ਜਿਹਨੂੰ ਬਿਲਕੁਲ ਨਜ਼ਰ ਨਹੀਂ ਆਉਂਦਾ, ਅੰਧਲੇ ਅੰਧ। ਕਈ ਵਾਰੀ ਤਾਂ ਹੁੰਦਾ ਨਾ ਵੀ ਥੋੜ੍ਹਾ ਜਿਹਾ ਨਜ਼ਰ ਆ ਜਾਂਦਾ, ਬੰਦੇ ਦੀ ਨਜ਼ਰ ਕਮਜ਼ੋਰ ਹੁੰਦੀ ਜਦੋਂ ਜ਼ਿਆਦਾ ਦੂਰ ਤੱਕ ਨਹੀਂ ਨੇੜੇ ਤੱਕ ਵੇਖ ਸਕਦਾ। ਪਰ ਮਹਾਰਾਜ ਨੇ ਇੱਥੇ ਸ਼ਬਦ ਅੰਧਲੇ ਅੰਧ ਵਰਤਿਆ, ਬਿਲਕੁਲ ਅੰਨ, ਬਿਲਕੁਲ ਨਜ਼ਰ ਨਹੀਂ ਆਉਂਦਾ। ਬਿਖੇ ਬਿਖ ਰਾਤੇ, ਬਿਖੇ ਬਿਖ ਦੇ ਅਰਥ ਨੇ ਜਿਹੜੇ ਸੰਸਾਰ ਦੇ ਵਿੱਚ ਅਸੀਂ ਪਦਾਰਥਾਂ ਨੂੰ ਵਰਤ ਰਹੇ ਹਾਂ, ਇਹਨਾਂ ਦੀ ਜ਼ਹਿਰ। ਰਾਤੇ ਦੇ ਅਰਥ ਹੁੰਦਾ ਮਗਨ ਹੋ ਜਾਣਾ, ਉਹਨਾਂ ਪਦਾਰਥਾਂ ਦੇ ਵਿੱਚ ਅਸੀਂ ਇੰਨੇ ਗੁਲਤਾਨ ਹੋ ਗਏ ਹਾਂ, ਮਗਨ ਹੋ ਗਏ ਹਾਂ, ਸਾਨੂੰ ਇਹ ਸਮਝ ਹੀ ਨਹੀਂ, ਜਿਵੇਂ ਅੰਨੇ ਬੰਦੇ ਨੂੰ ਦਿਸਦੇ ਨੇ, ਸਾਨੂੰ ਦਿਸਦਾ ਹੀ ਨਹੀਂ ਵੀ ਸੰਸਾਰ ਦੇ ਵਿੱਚ ਅਸੀਂ ਆਏ ਸੀ ਗੁਰੂ ਦੀ ਚਾਲ ਚੱਲਣ ਵਾਸਤੇ। ਗੁਰੂ ਦੀ ਚਾਲ ਚੱਲਣ ਤੋਂ ਭਾਵ ਹੈ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ, ਜੋ ਗੁਰੂ ਸਾਨੂੰ ਸਤਿਗੁਰੂ ਉਪਦੇਸ਼ ਬਖਸ਼ਦੇ ਨੇ ਉਸ ਉਪਦੇਸ਼ ਨੂੰ ਕਮਾਉਣ ਵਾਸਤੇ। ਇੱਥੇ ਜਿਹੜਾ ਅੰਧਲੇ ਸ਼ਬਦ ਵਰਤੇ ਹਨ, ਅੰਧਲੇ ਸ਼ਬਦ ਜਿਹੜਾ ਉਸ ਮਨੁੱਖ ਵਾਸਤੇ ਨਹੀਂ ਵਰਤਿਆ ਜਿਹਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਜਿਸ ਬੰਦੇ ਦੇ ਨੇਤਰ ਕੰਮ ਨਹੀਂ ਕਰਦੇ ਉਹਨੂੰ ਅਸੀਂ ਬਲਾਇੰਡ ਕਹਿ ਦਿੰਦੇ। ਪਰ ਗੁਰਮਤ ਵਿੱਚ ਜਾਂ ਪੰਜਾਬੀ 'ਚ ਆਪਾਂ ਕਹਿੰਦੇ ਵੀ ਅੰਨਾ ਬੰਦਾ ਆਉਂਦਾ, ਜਿਹੜੀ ਕਮਾਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਕਰਨ ਵਾਸਤੇ, ਨਾਮ ਦੀ ਕਮਾਈ, ਸਿਮਰਨ ਦੀ ਕਮਾਈ, ਬਸ ਇਹ ਜਿਹਨਾਂ ਨੇ ਜਪ ਤਪ ਕੀਤਾ ਹੈ ਉਹ ਗੁਰੂ ਦੇ ਘਰ ਦੇ ਵਿੱਚ ਪ੍ਰਵਾਨ। ਅੱਜ ਉਹ ਬਚਨ ਮਹਾਰਾਜ ਜੀ ਕਹਿੰਦੇ ਪਏ ਨੇ ਰਹਾਉ ਦੀ ਪੰਗਤੀ, ਗੁਰਸਿੱਖ ਮੀਤ ਚਲੋ ਗੁਰੂ ਚਾਲੀ। ਗੁਰੂ ਦੇ ਸਿੱਖੋ, ਮੇਰੇ ਮਿੱਤਰੋ, ਗੁਰੂ ਦੀ ਚਾਲ ਤੇ ਚੱਲੋ, ਭਾਵ ਜੋ ਗੁਰੂ ਸਾਹਿਬ ਨੇ ਪੂਰਨੇ ਪਾਏ ਨੇ ਨਾ ਉਹਨਾਂ ਤੇ ਚੱਲੋ। ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾਓਗੇ ਨਾ ਉਹਦੇ ਨਾਲ ਸਾਡੇ ਹੀ ਭਲਾ ਹੋਏਗਾ। ਜੀਵਨ ਦੀ ਕਥਾ ਜਿਹੜੀ ਹੈ, ਪਰਮਾਤਮਾ ਦੀਆਂ ਕਥਾ ਕਹਾਣੀਆਂ ਨਿਰਾਲੀਆਂ ਨੇ, ਵੱਖਰੀਆਂ ਨੇ, ਬੰਦੇ ਨੂੰ ਮਹਾਨ ਬਣਾ ਦੇਣ ਵਾਲੀਆਂ। ਰਹਾਉ ਹਰ ਕੇ ਸੰਤ ਸੁਣੋ ਜਨ ਭਾਈ, ਗੁਰ ਸੇਵਿਓ ਬੇਗ ਬੇਗਲ। ਹੇ ਹਰੀ ਦੇ ਸੰਤ ਜਨੋ, ਹੇ ਗੁਰੂ ਦੇ ਸਿੱਖੋ, ਹਰ ਕੇ ਸੰਤ ਸੁਣੋ ਜਨ ਭਾਈ, ਮੇਰੇ ਬਚਨਾਂ ਨੂੰ ਸੁਣੋ ਜੋ ਗੁਰੂ ਸਾਹਿਬ ਨੇ ਕਹੇ ਨੇ। ਗੁਰ ਸੇਵਿਓ, ਗੁਰੂ ਦੀ ਸੇਵਾ ਕਰੋ। ਬੇਗ ਬੇਗਾਲੀ, ਬੇਗ ਬੇਗਾਲੀ ਦਾ ਅਰਥ ਪਤਾ ਕੀ ਕੀਤੇ ਨੇ, ਕਾਹਲੀ ਦੇ ਨਾਲ, ਛੇਤੀ ਦੇ ਨਾਲ। ਇਹ ਨਾ ਕਹੀਂ ਵੀ ਹਲੇ ਖੇਡਣ ਦਾ ਸਮਾਂ, ਇਹ ਨਾ ਕਹੀਂ ਹਲੇ ਜਵਾਨੀ ਐਸ਼ ਕਰਨ ਦਾ ਸਮਾਂ ਹੈ, ਨਹੀਂ, ਜਿੰਨਾ ਛੇਤੀ ਹੋ ਸਕੇ ਗੁਰੂ ਦੀ ਸੇਵਾ ਕਰ ਲਾ। ਕਿਉਂ? ਕਿਉਂਕਿ ਇੱਥੋਂ ਆਵਾਜ਼ ਆਉਂਦੀ ਹੈ, ਹਮ ਆਦਮੀ ਹਾਂ, ਇੱਕ ਦਮੀ ਮੋਹਲਤ ਮੋਹਤ ਨਾ ਜਾਣ। ਇੱਥੋਂ ਆਵਾਜ਼ ਆਉਂਦੀ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ, ਮੇਰੀ ਜਿੰਦੜੀਏ ਮੱਤ ਕੇ ਜਾਪੇ, ਸਾਹ ਆਵੇ ਕਿ ਨਾ ਆਵੇ।
पता नहीं गला सावना है कि नहीं, इनिया लमिया ना ताने कर शेती गुरु दी सेवा दे पासे लग। सतगुर सेव खर्च हर बंद हो, मत जान हो आज के काली गुरु दी सेवा दा जरा खर्च ना पल्ले बन ला। ए ना कि भी कल नाम जपांगा, क्योंकि कल नाम जड़ा है ना वो काल दा नाम है। हर के संत जपो हर जपना, हर संत चले हर नाली। हरी दे जड़े संत जानने ना जिड़े परमात्मा दे नाम नू जपदे ने ओ हरी दा रूप, जिन हर जपिया से हर होए। हरी दे नाम नू जपण वाले हरी दा रूप हो गए ने। हर मिलिया केल कलाली, उन्हां नू मिल जांदा कौन? केल कलाली। केल कलाली दे अर्थ ने चोज करन वाले, अश्चर्ज खेडा वरतौण वाला। अश्चर्ज खेडा की ने? अखिन में थापू थापण हार, एक खिन दे विच ही इस धरती नू फना करन वाला, एक खिन दे विच ही इनू बनाउण वाला। ऐसे केल करन वाला परमात्मा मिलदा है। हर हर जपन जप लोच लचानी, हर कृपा कर बनवाली। धन गुरु रामदास महाराज जी ने, हे हरि परमात्मा मेरी भी एक लोचा पूरी कर दे, मेरी भी एक इच्छा पूरी कर दे।

ਪੁੱਛਿਆ ਜੀ ਕਿਹੜੀ ਇੱਛਾ ਹੈ? ਕਹਿਣ ਲੱਗੇ ਜਨ ਨਾਨਕ ਸੰਗਤ ਸਾਧ ਹਰ ਮਿਲ, ਜਿਹੜੇ ਨਾਮ ਜਪਦੇ ਨੇ, ਸੰਤ ਜਨ ਨੇ, ਸਾਧ ਜਨ ਨੇ, ਗੁਰਸਿੱਖ ਨੇ, ਕਹਿਣ ਲੱਗੇ ਉਹਨਾਂ ਦੀ ਸੰਗਤ ਬਖਸ਼ ਦਿਓ। ਹਮ ਸਾਧ ਜਨਾ ਪੱਗ ਰਾਲੀ, ਜਦੋਂ ਉਹਨਾਂ ਦੀ ਸੰਗਤ ਕਰਾਂਗਾ, ਉਹਨਾਂ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਵਾਂਗਾ। ਉਹ ਗੁਰੂ ਦੀ ਚਾਲ ਤੇ ਚੱਲਦੇ ਨੇ, ਉਹਨਾਂ ਦੀ ਸੰਗਤ ਦੇ ਨਾਲ ਮੈਂ ਵੀ ਗੁਰੂ ਦੀ ਚਾਲ ਚੱਲਣ ਲੱਗ ਪਵਾਂਗਾ। ਸਿਮਰਨ ਕਰਨਾ, ਸੇਵਾ ਕਰਾਂਗਾ, ਬੰਦਗੀ ਕਰਾਂਗਾ, ਉਹਦੇ ਨਾਲ ਮੇਰਾ ਵੀ ਭਲਾ ਆ ਜਾਏਗਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲਿਓ। ਜਿਹੜਾ ਨਿਤਨੇਮ ਸਤਿਗੁਰਾਂ ਨੇ ਦੱਸਿਆ, ਪੂਰਨੇ ਪਾਏ ਨੇ, ਉਹਨਾਂ ਪੂਰਨਿਆਂ ਤੇ ਚੱਲਦੇ ਰੋਜ਼ ਅੰਮ੍ਰਿਤ ਵੇਲੇ ਗੁਰੂ ਦੀ ਗੋਦ ਵਿੱਚ ਆਉਂਦੇ ਹੋ, ਬਾਣੀ ਪੜ੍ਹਦੇ ਹੋ, ਕੀਰਤਨ ਸੁਣਦੇ ਹੋ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ। ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਰਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸੁਧਾਰ ਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾ ਸਮਰਾ ਸੁਆਮੀ, ਸੋ ਕਾ ਮਨ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਘਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵਾ, ਨਾਮ ਦਿਨ ਕਾ ਮਨ ਵਸਿਆ ਵਾ, ਜੇ ਸਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ, ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖਮ ਨਿਆਏ, ਵਸਿਆ ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੱਟੋਂ, ਜਿਸ ਦੀ ਆਏ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸਿਖ ਹੋਆ, ਤਿਤ ਕਰੇ ਅਨਹਦ ਵਾਜੇ, ਅਨ ਦਿਸਨਾ ਵਟ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ, ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਿ ਤੇ ਪਵਿੱਤ, ਸਤਿਗੁਰ ਆਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੇ ਦਾਈ ਦਾਇਆ, ਖਿਲ ਸਗਲ ਜਗਤ, ਚੰਗਿਆਈਆ ਬਰਿਆਈਆ, ਬਚੇ ਤਰ ਮਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾ, ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ,

ਪਨ ਸੁਖ ਕਨੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਪਲ ਸਗਲ ਸਮਗਰੀ ਤੋਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗ ਤੁਮਰੀ ਗਾਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਆਰ ਸਿਮਰਤੀ ਪਾਸ਼ੇ ਦਸ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੈ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਰਨ ਉਹਨੇ ਜਾਵਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅੱਠੀਆਂ ਜਾਪੀਆਂ ਤਪੀਆਂ ਜਿਹਨਾਂ ਨਾਮ ਜਾਪਿਆ ਵੰਡ ਚੱਕਿਆ ਦੇ ਚਲਾਈ ਤੇ ਵਾਹੀ ਦੇਖ ਨਿੜਕੀ ਸਦਨਾ ਪਿਆਰੇ ਤੇ ਤਿਆਰਾਂ ਦੀ ਕਮਾਈ ਦਾ ਧਿਆਨ ਬੋਲੋ ਜੀ ਵਾਹਿਗੁਰੂ।

ਗੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਮੁੰਗੇ ਜੁਗ ਜੁਗਾ ਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਫਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਕੀ ਵਿਵਾਹ ਪੰਜ ਸਦਾ ਸ਼ਾਹਿਦ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਜ਼ੋਰ ਗੁਰਦੁਆਰੇ ਗੁਰਤਾ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ ਸਿਆ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਰੰਗ ਦਿੱਤਾ ਜੀ ਦੋਏ ਕਰ ਜੋੜ ਕਰ ਵਰਦਾ ਤੁਧ ਭਾਵੇ ਤਾਂ ਨੇ ਰਾਸ ਹੇ ਕੀ ਪ੍ਰਭਾਸ ਜੀ ਆਪ ਜੀ ਚੰਨ ਕਾਮਨਾ ਸਰਦਾਸ ਵਿੱਚ ਆਪਣੀ ਬਖਸ਼ਿਸ਼ ਕੀਤੀ ਹੈ ਦਰਦਾਰ ਜੀ ਅੰਮ੍ਰਿਤ ਵੇੜੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਕਰਦੇ ਕਿ ਨਿਹਾਲ ਸਰਦਾਰ ਜੀ ਬੇਅਦ ਬਾਣੀਆਂ ਦੇ ਪਾਠ ਐਸ ਵਿਰਾਗੀ ਸਿੰਘਾਂ ਨੇ ਆਪਦੇ ਚਰਨਾਂ ਜਾ ਸਕੀ ਵਾਰ ਦੇ ਸਗੁਣ ਕੀਰਤਨ ਕੀਤੇ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀ ਕਥਾ ਚਾਰ ਵਿਦਵਾਨ ਵੀਰਾਂ ਨੇ ਸ਼ਰਨ ਕਰਵਾਈ ਕਿਰਪਾ ਕਰਦਾ ਹੋਈਆਂ ਭੁੱਲ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚਖੰਡ ਪ੍ਰਵਾਨ ਕਰੋ ਬਾਣੀਆਂ ਦਾ ਭਾਵ ਸਾਰੀ ਸੰਗਤ ਹਿੰਦਾਂ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਅਤੇ ਪਿੱਤਰ ਬਾਣੀ ਉਟਾਨੀ ਬਰਬ ਦੀ ਬਖਸ਼ਿਸ਼ ਕਰੋ ਦਤਾਰ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚ ਪਿੱਤਰ ਗਰਾਮ ਸਾਧੇ ਦੇਗਾਂ ਤੇ ਅੱਜ ਦਤਾਰ ਆਪ ਜੀ ਭੋਗ ਲਓ ਸ਼ੀਲ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਰ ਸਵਾਰ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰ ਦਿੱਤਾ ਰਾਜ ਬੱਖੀਆਂ ਦਾਤਾਂ ਜੀ ਨਗਰਾਂ ਤੋਂ ਸਵਾਰੀਆਂ ਪ੍ਰਵਾਨ ਕਰਨੀ ਗਰੀਬ ਰਾਜ ਕਿਰਪਾ ਕਰੋ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀ ਸਿੰਘਾਂ ਸਿੰਘਾਂ ਤੰਦਰੁਸਤੀ ਬਖਸ਼ੋ ਚਾਡੀ ਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਸੇਵਾ ਦੀ ਭਾਵਨਾ ਬਖਰੀ ਪਾਲਤਾ ਕਰੋ ਜੀ ਗੁਰੂ ਗਰੀਬ ਰਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਸਿਰ ਫੁਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗੁਰੂ ਗਰੀਬ ਰਾਜ ਉਤਾਰ ਦਿਓ ਗਰੀਬ ਰਾਜ ਖਾਲਸਾ ਪੰਥ ਨੂੰ ਸਿੱਖ ਕੌਮ ਨੂੰ ਏਕ ਦਸ ਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤਿ ਸ੍ਰੀ ਅਕਾਲ ਬਖਸ਼ੋ ਚੈਨਲ ਨਾਲ ਜੋੜ ਕੇ ਬਣ ਜਾ ਪਿਆਰ ਪਿਆਰ ਬਖਸ਼ਿਸ਼ ਕਰਕੇ ਦਿੱਤਾ ਹਰ ਮੈਦਾਨ ਜਵਾਨ ਫਤਿਹ ਬਖਸ਼ ਕਰਦਾ ਕਰੋ ਜੀ ਗੁਰੂ ਗਰੀਬ ਰਾਜ ਮਿਹਨਤ ਕਰਿਆ ਦਿੱਤਾਰ ਜੀ ਦੂਧ ਵਾਲੇ ਕਰਾਂ ਬੈਠੀਆਂ ਲਾਈਵ ਕਥਾ ਕੀਤੀ ਸਹਿਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਚੋਂ ਘੜੀਆਂ ਦੇਖੇ ਲਾਓ ਦਿੱਤਾਰ ਆਪ ਜੀ ਬਖਸ਼ਿਸ਼ ਕਰੋ ਸੰਗਤਾਂ ਨੂੰ ਆਪ ਨੇ ਉਦੋਂ ਬਖਸ਼ੇ ਨੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਉਣ ਲਈ ਗੁਰੂ ਘਰ ਨੂੰ ਗੁਰੂ ਘਰ ਨਿਹਾਲ ਸਿੰਘ ਦਾ ਸੰਗਤਾਂ ਮਾਇਆ ਭੇਟਾ ਕਰ ਰਹੀ ਧਿਆਨ ਪ੍ਰਵਾਨ ਕਰੋ ਬਖਸ਼ਰ ਦੇ ਸਵਾਈ ਇੱਕ ਮਾਈਆਂ ਸਭ ਤੋਂ ਰੁਕਾਵਟ ਵੱਧ ਦਿੱਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭ ਦਾ ਪੂਜਾ ਕਰੋ ਜੀ ਸਰ ਮਿਹਰਾਂ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾ ਚੁਕਾਈ ਮਾਹੀ ਬਖਸ਼ੋ ਪਿੱਤਰ ਗੁਰਨਾਮੀ ਬਖਸ਼ੇ ਕਰਕੇ ਉਪਰੰਤ ਲੜੀਵਾਰ ਸਹਿਜ ਪਾਠ ਕਰਨ ਵਾਸਤੇ ਅੱਗਾ ਬਖਸ਼ੋ ਸਹਿਜੇ ਕਾਰ ਸਵਾਰ ਕੇ ਚੰਨਾ ਦਰਵਾਜ ਬਣਾਓ ਦਿੱਤਾਰ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਿਰਪਾਲਤਾ ਕਰਨੀ ਸਹੀ ਪਿਆਰੇ ਮੇਰੇ ਜਿਹਨਾਂ ਨੇ ਆਪਦਾ ਨਾਮ ਦਿੱਤਾ ਨਾਨਕ ਨਾਮ ਜਾਦੀ ਕਰਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਦੋ ਉਤਰੇ ਪਾ ਜੋ ਸ਼ਰਦਾ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਹਮ ਅੰਧੋਲੇ ਅੰਧ ਬਿਖੈ ਬੇਖਰਾਤੇ, ਕਿਉਂ ਚੱਲ ਹੈ ਗੁਰ ਚਾਲੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸਿੰਘ ਜੀ ਬਾਰੇ ਬਖਸ਼ੀ ਕੀਤੀ ਆਪ ਸਿੰਘ ਦੇ ਅੰਮ੍ਰਿਤ ਵੇਲੇ ਲੈ ਕੇ ਮਾਰੇ ਨਿੱਘੀ ਵਧਣਾ ਮਾਰਦਿਆਂ ਹੋਇਆਂ ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਦੇ ਸਪੂਰਨ ਕੀਤੇ ਸਰਣ ਕੀਤੇ ਨੇ ਪ੍ਰੰਤਾ ਜੋ ਪੂਨਵੇਂ ਦੀ ਕਥਾ ਵਿਤਵਾਰ ਵਿਦਵਾਨ ਵੇਲੇ ਤੋਂ ਸਰਣ ਕੀਤੀ ਹੈ, ਲਾਚ ਆਦੀਆਂ ਭਰੀਆਂ ਨੇ ਮਾਰੇ ਬਖਸ਼ੇ ਪਿੱਤੂ ਨਾਮੇ ਸਰਣ ਕੀਤੇ ਹਨ। ਸੋ ਸਾਧ ਸਿੰਘ ਦੇ ਅੱਜ ਸਵਾਸਵਾ ਗੁਰੂ ਸਾਹਿਬ ਆਪ ਸਭ ਗੁਰੂ ਕਾਦਨ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਜਾਤ ਸਿੰਘ ਤੁਹਾਨੂੰ ਪਤਾ ਹੈ ਕਿ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ। ਸੋ ਭਾਈ ਸਾਹਿਬ ਠੀਕ 10 ਵਜੇ ਤੱਕ ਲੜੀਵਾਰ ਸਹਿਜ ਆਪ ਸਰਣ ਕਰਾਉਣਗੇ। ਸੋ ਸਾਰੀ ਸਿੰਘ ਨੂੰ ਬੇਨਤੀ ਹੈ ਕਿ ਜਿਹੜੇ ਜੇ ਘਰ ਬੈਠ ਕੇ ਲੜੀ ਪਾਠ ਕਰ ਰਹੇ ਹੋ ਤੁਸੀਂ ਭਾਈ ਰਜਿੰਦਰ ਸਿੰਘ ਨਾਲ ਜ਼ਰੂਰ ਸਭ ਦਾ ਸਮਰ ਕਰੋ, ਕਿਉਂਕਿ ਆਉਣ ਵਾਲੇ ਸਮੇਂ ਜਿਉਂ ਜਿਉਂ ਪ੍ਰੋਗਰਾਮ ਆਉਣਗੇ, ਜਿਵੇਂ ਜਿਵੇਂ ਦਾ ਪ੍ਰੋਗਰਾਮ ਹੋਵੇਗਾ, ਆਪ ਸੰਗਤਾਂ ਨੂੰ ਟੈਲੀਫੋਨ ਕਰਕੇ ਉਸ ਤੋਂ ਜਾਣੂ ਕਰਵਾ ਕੇ ਸੋ ਆਪ ਉਸ ਸਾਰੇ ਸਮਾਗਮ ਵਿੱਚ ਸ਼ਮੂਲਤ ਕਰ ਸਕਦੇ ਹੋ। ਸਾਰੇ ਮਿਲ ਕੇ ਇਸ ਸਾਰੇ ਪ੍ਰੋਗਰਾਮ ਨੂੰ ਵੀ ਅਸੀਂ ਸ਼ਾਨ ਚੌਕ ਨਾਲ ਸੰਪੂਰਨ ਕਰਨਾ ਹੈ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰਦੁਆਰੇ ਦੇ ਨਾਰ ਥਾਰ ਸਾਊਥ ਥਾਰ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਇਹਦੇ ਵਾਸਤੇ ਬੇਅੰਤ ਮਾਇਆ ਲੋੜ ਹੈ। ਸੁਸ਼ਾਸ ਸਿੰਘ ਜੀ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਆ ਰਹੀ ਹੈ, ਜਿਵੇਂ ਕਿ ਭਾਈ ਹਰਿੰਦਰ ਸਿੰਘ ਜਸਵੀਰ ਕੌਰ ਨੇ ਅੱਜ $5,500 ਇਸ ਬਿਲਡਿੰਗ ਫੰਡ ਵਾਸਤੇ ਗੁਰੂ ਘਰ ਦੇ ਚੜਾਏ ਨੇ, ਜੋ ਗੁਰੂ ਸਾਹਿਬਾਂ ਦੀ ਚਰਨ ਸੇਵਾ ਕੀਤੀ ਹੈ। ਇਸੇ ਤਰ੍ਹਾਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਜ਼ਰੂਰ ਆਪਣੀ ਸੇਵਾ ਕਰਦਿਆਂ ਹੋਇਆਂ, ਆਪਣੀ ਕਮਾਈ ਸਫਲ ਕਰਦਿਆਂ ਹੋਇਆਂ ਸਾਧ ਸੰਗਤ ਜੀ ਦੂਰ ਗੁਰੂ ਘਰ ਦੂਰ ਹਿੱਸਾ ਪਾਓ, ਅਤੇ ਅਸੀਂ ਸਾਰੇ ਮਿਲ ਕੇ ਜੋ ਪ੍ਰੋਗਰਾਮ ਹੈ ਇਸ ਨੂੰ ਚੜ੍ਹਦੀ ਕਲਾ 'ਚ ਸੰਪੂਰਨ ਕਰ ਸਕੀਏ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਗੁਰੂ ਨਾਨਕ ਸਕੂਲ ਗੁਰੂ ਘਰ ਸਾਹਿਬ ਜੀ ਖੁੱਲ੍ਹ ਚੁੱਕਾ ਹੈ, ਸੋ ਅਸੀਂ ਐਡਮਿਸ਼ਨ ਖੁੱਲ੍ਹ ਚੁੱਕੀ ਹੈ, ਐਡਮਿਸ਼ਨ ਚੱਲ ਰਹੀ ਹੈ। ਸਾਧ ਸੰਗਤ ਜੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਨਲਾਈਨ ਆਪਣੇ ਬੱਚੇ ਐਡਮਿਸ਼ਨ ਕਰਾ ਸਕਦੇ ਹੋ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਸਾਰੀ ਜ਼ਰੂਰ ਕਿਰਪਾ ਕਰੋ, ਕੋਈ ਵੀ ਇਹੋ ਜਿਹਾ ਬੱਚਾ ਨਹੀਂ ਹੋਣਾ ਚਾਹੀਦਾ ਜਿਹੜਾ ਕਿ ਖਾਲਸਾ ਸਕੂਲ ਨਾ ਆਵੇ। ਖਾਲਸਾ ਭੇਜ ਕੇ ਪੰਜਾਬੀ ਪੜ੍ਹਾਓ, ਗੁਰਬਾਣੀ ਸਿਖਾਓ, ਤਾਂ ਕਿ ਬੱਚੇ ਆਉਣ ਵਾਲੇ ਸਮੇਂ 'ਚ ਗੁਰਸਿੱਖੀ ਨਾਲ ਜੁੜੇ ਰਹਿਣ। ਸੁਸ਼ਾਂਤ ਸਿੰਘ ਜੀ ਤੁਹਾਨੂੰ ਬੇਨਤੀ ਹੈ ਕਿ ਅਗਸਤ 17 ਨੂੰ ਹੈ ਸੰਗਰਾਂਦ, ਭਾਦੋ ਦੇ ਮਹੀਨੇ ਦੀ ਅੱਖਾਂ 'ਤੇ ਹਾਜ਼ੀਆਂ ਭਰਨੀਆਂ ਨੇ। ਸੁਸ਼ਾਂਤ ਸਿੰਘ ਜੀ ਅਗਸਤ 27 ਨੂੰ ਹੈ ਜਨਮ ਦਿਨ, ਪਿਆਰੇ ਭਾਈ ਦਇਆ ਸਿੰਘ ਜੀ ਦਾ ਆਪ ਹਾਜ਼ੀਆਂ ਭਰੋ, ਉਹਨੇ ਬੱਚਿਆਂ ਦਾ ਧੰਨਵਾਦ ਕਰੀਏ। ਸੁਸ਼ਾਂਤ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਸਤੰਬਰ 7 ਨੂੰ ਹੈ, ਸਤੰਬਰ ਦੇ ਮਹੀਨੇ 7 ਨੂੰ ਲੇਬਰ ਡੇ, ਹਾਜ਼ੀਆਂ ਭਰਨੀਆਂ ਨੇ। ਸਤੰਬਰ 11 ਤੋਂ ਲੈ ਕੇ 13 ਤੱਕ ਕੀਰਤਨ ਦਰਬਾਰ ਹੋ ਰਿਹਾ, ਰਾਗਾਂ ਦਾ ਕੀਰਤਨ ਦਰਬਾਰ ਗੁਰੂ ਘਰ ਸਾਹਿਬ ਹੋ ਜੇ, ਫਿਰ ਰਾਗ ਕੀਰਤਨ ਦਰਬਾਰ ਸਾਧ ਸਿੰਘ ਜੀ ਜ਼ਰੂਰ 11-12-13 ਸਤੰਬਰ ਨੂੰ ਹਾਜ਼ੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਜੀ ਸਪਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਇਸ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਇਸ ਸਮੇਂ ਆਓ ਅਤੇ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਜੋ ਗੁਰੂ ਸਾਹਿਬਾਂ ਸਾਨੂੰ ਐਡੀ ਵੱਡੀ ਮਹਾਨ ਦਾਤ ਬਖਸ਼ ਕੀਤੀ ਹੈ ਉਸ ਤੋਂ ਰਾਹ ਲੈਣ ਵਾਸਤੇ ਗੁਰੂ ਹਾਜ਼ੀਆਂ ਭਰਨੀ ਕਿਰਪਾ ਕਰੋ ਸਾਧ ਸੰਗਤ ਜੀ। ਸੋ ਸਤੰਬਰ 13 ਨੂੰ ਹੈ ਗੁਰਗੱਦੀ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਾਜ਼ੀਆਂ ਭਰੋ। ਸਤੰਬਰ 14 ਨੂੰ ਹੈ ਜੋਤੀ ਜੋਤ, ਸ੍ਰੀ ਗੁਰੂ ਰਾਮਦਾਸ ਜੀ ਦਾ, ਸਾਧ ਸੰਗਤ ਜੀ ਹਾਜ਼ੀਆਂ ਭਰਨੀਆਂ ਨੇ। ਸੋ ਸਤੰਬਰ 18 ਨੂੰ ਹੈ ਵਿਆਹ ਪੁਰਬ, ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਜੋ ਹਮੇਸ਼ਾ ਬਟਾਲੇ ਵਾਲੀਆਂ ਸੰਗਤਾਂ ਨੂੰ ਹੁੰਦਾ ਹੈ। ਸੋ ਆਪ ਸੰਗਤਾਂ ਜ਼ਰੂਰ ਹਾਜ਼ੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸਾਧ ਸੰਗਤ ਜੀ ਸਤੰਬਰ 24 ਨੂੰ ਹੈ ਗੁਰਗੱਦੀ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪੁਰਬ, ਆਪ ਹਾਜ਼ੀਆਂ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭਾਈ ਸਾਹਿਬ ਤਿਆਰ ਲਿਓ, ਸਹਿਜ ਪ੍ਰਣਾਮ ਕਰਨੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਧੰਤਾ ਯੋਗ ਹੋ, ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਲਾਹੇ ਪ੍ਰਾਪਤ ਕਰ ਰਹੇ ਹੋ, ਘਰਾਂ ਵਿੱਚ ਬੈਠ ਸਤਿਗੁਰਾਂ ਦੀ ਬਾਣੀ ਨਾਲ ਜੁੜ ਰਹੇ ਹੋ, ਆਓ ਸਮਾਂ ਹੋਇਆ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 892 ਤੋਂ ਆਪਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਅੱਜ ਦੇ ਸ੍ਰੀ ਸਹਿਜ ਪਾਠ 892 ਅੰਗ ਤੋਂ ਪ੍ਰਾਰੰਭ ਹੋ ਰਹੇ ਹਨ ਜੀ।

ਆਪੇ ਮੇਲ, ਇੱਕ ਭਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੁੱਲ ਹੈ ਜੋ ਭਿੱਖ ਹੈ ਆਖੀ, ਨਹੀਂ ਲੇਪ ਤਿਸ ਪੁੰਨ ਨਾ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਰਾਮ ਕਲੀ ਮਹੱਲਾ ਪੰਜਵਾਂ।

ਮਨੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਵਰ ਨ ਕੋਈ ਭੁੱਲ ਹੈ ਚੁੱਕ ਹੈ ਪ੍ਰਭ ਤੇਰੇ ਰਹਾਓ ਰਿੱਧ ਨ ਬੁੱਧ

ਮਾਣੋ ਰਾਮ ਕਲੀ ਮਹੱਲਾ ਪੰਜਵਾਂ ਰੱਖਣਹਾਰ ਦਿਆਲ ਕੋਟ ਭਵ ਖੰਡੇ ਨਿਮਕ ਖਿਆਲ ਸਗਲ ਅਰਾਧ ਜੰਤ ਮਿਲੀਐ ਪ੍ਰਭ ਗੁਰ ਮਿਲ ਮੰਤ ਜੀਅਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਵਰ ਸੁਆਮੀ ਘਟ ਘਟ ਰਾਤਾ

ਗੁਰਮਾਨ ਗੁਰ ਸਿਉ ਰਹਾਉ, ਦੂਜਾ ਨਹੀਂ ਜਾਣੈ ਕੋਏ, ਸਤ ਗੁਰ ਨਿਰੰਜਨ ਸੋਏ, ਮਾਨੁਖ ਕਾ ਕਰ ਰੂਪ ਨ ਜਾਣ, ਮਿਲੀ ਨਿਮਾਣੀ ਮਾਨ, ਗੁਰ ਕੀ ਹਰ ਟੇਕ ਟਿਕਾਏ, ਅਵਰ ਆਸਾ ਸਭ ਲਾਹੇ, ਹਰ ਕਾ ਨਾਮ ਮਾਂਗ ਨਿਧਾਨ, ਤਾ ਦਰਗਹਿ ਪਾਵਹਿ ਮਾਨੁ,

ਭਵਜਲ ਉਤਰ ਹੈ ਪਾਰੁ, ਦੇਵਨਹਾਰ ਦਾਤਾਰੁ, ਅੰਤ ਨ ਪਾਰਾ ਵਾਰੁ, ਜਾ ਕੈ ਘਰ ਸਰਬ ਨਿਧਾਨੁ, ਰੱਖਣ ਹਾਰ ਨਿਧਾਨੁ, ਨਾਨਕ ਪਾਇਆ ਇਹੋ ਨਿਧਾਨ। ਹਰੇ ਹਰ ਨਿਰਮਲ ਨਾਮ, ਜੋ ਜਪੈ ਤਿਸ ਕੀ ਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਦੁਲਭ ਦੇ ਸਵਾਰ, ਜਾਹਿ ਨ ਦਰਗਹਿ ਹਾਰ, ਹਲਤ ਪਲਤ ਤੁਧ ਹੋਏ।

ਹੋਵੇ ਸੁਹੇਲੇ, ਅਚਰਜ ਪੁਰਖ ਧਿਆਉ ਰਹਾਉ। ਉਠਤ ਬੈਠਤ ਹਰ ਜਾਪ, ਬਿਨ ਸਹਿ ਸਗਲ ਸੰਤਾਪ। ਬੈਰੀ ਸਭ ਹੋਵੇ ਮੀਤ, ਨਿਰਮਲ ਤੇਰਾ ਹੋਵੇ ਚੀਤ। ਸਭ ਤੇ ਉੱਤਮ ਇਹੋ ਕਰਮ, ਸਗਲ ਧਰਮ ਹੈ ਸ੍ਰੇਸ਼ਟ ਧਰਮ। ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੈ ਭਾਰ। ਪੂਰਨ ਤੇਰੀ ਹੋਵੈ ਆਸ, ਜਮ ਕੀ ਕੱਟੀਐ ਤੇਰੀ ਫਾਸ। ਗੁਰ ਕਾ ਉਪਦੇਸ਼ ਸੁਨੀਜੈ, ਨਾਨਕ ਸੁਖ ਸਹਿਜ ਸੁਮੀਜੈ। ਰਾਮ ਕਲੀ ਮਹੱਲਾ ਪੰਜਵਾਂ।

ਹੋਏ ਤਿਸਹਿ ਅਰਾਧ ਸਦਾ ਸੁਖ ਹੋਏ। ਕਾਹੇ ਭ੍ਰਮ ਭ੍ਰਮਹਿ ਬੇਗਾਨੇ, ਨਾਮ ਬਿਨਾ ਕਿਛ ਕਾਮ ਨ ਆਵੈ। ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ, ਜੋ ਜੋ ਕਰੈ ਸੋਈ ਮਾਨ ਲੇ ਹੋ, ਬਿਨ ਮਾਨੇ ਰਲ ਹੋ ਐ ਖੇ। ਤਿਸਕਾ ਭਾਣਾ ਲਾਗੈ ਮੀਠਾ, ਗੁਰਪ੍ਰਸਾਦ ਵਿਰਲੇ ਮਨ ਉਠਾ। ਵੇ ਪ੍ਰਵਾਹ ਅਗੁਚਰ ਆਪ, ਆਠ ਪਹਿਰ ਮਨ ਕਾ ਕਉ ਜਾਪ। ਜਿਸ ਚਿਤੇ ਆਏ ਬਿਨਸੈ ਦੁਖਾ, ਹਲਤ ਪਲਤ ਤੇਰਾ ਊਜਲ ਮੁਖਾ। ਕੌਣ ਕੌਣ ਉਦਰੇ ਗੁਣ ਗਾਏ, ਗਣਨ ਨਾ ਜਾਈ ਕੀਮ ਨਾ ਪਾਏ। ਬੂਡਤ ਲੋਹ ਸਾਧ ਸੰਗ ਤਰੈ, ਨਾਨਕ ਜਿਸਹਿ ਪ੍ਰਾਪਤ ਕਰੈ। ਰਾਮ ਕਲੀ ਮਹੱਲਾ ਪੰਜਵਾਂ।

ਠਾਕੁਰ ਰਾਮ ਕਲੀ ਮਹੱਲਾ ਪੰਜਵਾਂ ਬਿਰਥਾ ਪਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੁੱਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਦਾਨ ਰਾਖਣ ਹਾਰ ਨਿਦਾਨ ਸਰਬ ਕੀ ਰੇਨ ਹੋ ਵਿਜੈ ਆਪ ਮਿਟਾਏ ਮਲੀਜੈ ਅਣ ਦਿਨ ਧਿਆਈਐ ਨਾਮ ਸਫਲ ਨਾਨਕ ਇਹੋ ਕਾਮ ਰਾਮ ਕਲੀ ਮਹੱਲਾ ਪੰਜਵਾਂ।

ਬਿਠਾਈ। ਰਹਾਉ ਜਗਨਨਾਥ ਜਗ ਜੀਵਨ ਮਾਧੋ, ਭਉ ਭੰਜਨ ਰਿਦਮਾਹੇ ਅਰਾਧੋ, ਰਿਖੀ ਕੇਸ਼ ਗੋਪਾਲ ਗੋਵਿੰਦ, ਪੂਰਨ ਸਰਬੱਤਰ ਮੁਕੰਦ, ਮਿਹਰਬਾਨ ਮੌਲਾ ਤੂੰ ਏਕ, ਪੀਰ ਪੈਗੰਬਰ ਸੇਖ, ਦਿਲ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਤੇ ਪਾਕ, ਨਾਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਆਧਾਰ, ਵਾਸੁਦੇਵ ਬਸਤ ਸਭ ਠਾਏ, ਲੀਲਾ ਕਿਛ ਲਖੀ ਨ ਜਾਏ, ਮਿਹਰ ਦਇਆ ਕਰ ਕਰਨੇ ਹਾਰ, ਭਗਤ ਬੰਦਗੀ ਦੇਹ ਸਿਰਜਣਹਾਰ, ਕਹੁ ਨਾਨਕ ਗੁਰ ਖੋਏ ਭਰਮ, ਏਕੋ ਅਲਹੋ ਪਾਰ ਬ੍ਰਹਮ। ਰਾਮ ਕਲੀ ਮਹੱਲਾ ਪੰਜਵਾਂ।

ਕਾਲ ਪਰਾ ਪੂਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪ੍ਰਵਾਨ ਸੰਤ ਜਨਾ ਮਸਤਕ ਨੀਸਾਨ ਦਾਸ ਕੀ ਰੇਣ ਪਾਏ ਜੇ ਕੋਏ ਨਾਨਕ ਤਿਸਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾਂ।

ਸ਼ਬਦ ਗੁਰ ਰਾਜੇ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਇਆਲ ਬਖਸ਼ਿੰਦ।

ਮਹੱਲਾ ਪੰਜਵਾਂ ਕਿਸ ਪਰਵਾਸੈ ਵਿੱਚ ਰਹਿ ਭਵਨ ਮੂੜ ਮੁਗਧ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਣੈ ਪੰਚ ਬਟਵਾਰੇ ਸੇ ਮੀਤ ਕਰ ਮਾਨੈ।

ਨਾਮ ਕਲੀ ਮਹੱਲਾ ਪੰਜਵਾਂ। ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇਆ, ਹਰ ਦਰਗਹਿ ਸੋ ਬਾਵੰਤ, ਹੁਣ ਗਰਭ ਨਾਹੀ ਬਸੰਤ। ਜਾਨੀ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੂ ਹਰ ਨਾਮਾ, ਪੂਰਬ ਸੰਜੋਗ ਮਿਲਾਈ ਰਹਾਉ। ਗੁਰ ਕੈ ਚਰਨ ਚਿਤ ਲਾਗਾ, ਧਨ ਧਨ ਸੰਜੋਗ ਸੁਭਾਗਾ, ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲਵਿਕ ਦੁੱਖ ਸਗਲੇ ਮੇਰੇ ਲਾਥੇ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸ਼ੁੱਧ ਪ੍ਰਾਣੀ, ਜਨ ਕਾ ਸੇਵਕ ਦਰਸ ਡੀਠਾ, ਜਨ ਕਾ ਸੇਵਕ ਸਭ ਜਨ ਕਾ ਸਫਲ ਦਰਸ ਡੀਠਾ, ਨਾਮ ਪ੍ਰਭੂ ਕਾ ਘਟ ਘਟ ਉਠਾ, ਮਿਟਾਣੇ ਸਭ ਕਲ ਕਲੇਸ਼, ਜਿਸ ਤੇ ਉਪਜੇ ਤਿਸ ਮਹਿ ਪ੍ਰਵੇਸ਼, ਪ੍ਰਗਟੇ ਆਨੂਪ ਗੋਵਿੰਦ, ਪ੍ਰਭ ਪੂਰੇ ਨਾਨਕ ਬਖਸ਼ਿੰਦ। ਰਾਮ ਕਲੀ ਮਹੱਲਾ ਪੰਜਵਾਂ। ਗਊ ਕਉ ਚਾਰੇ ਸਾਰਦੂਲ, ਕੌਡੀ ਕਾ ਲਖ ਹੂਆ ਮੂਲ, ਬੱਕਰੀ ਕਉ ਹਸਤੀ ਪ੍ਰਤਪਾਲੇ, ਆਪਣਾ ਪ੍ਰਭ ਨਦਰ ਨਿਹਾਲੇ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਪਰਨ ਨ ਸਾਕੋ ਬਹੁ ਗੁਣ ਤੇਰੇ ਰਹਾਉ, ਦੀਸਤ ਮਾਤ ਨ ਖਾਏ ਬਿਲਾਈ, ਮਹਾ ਕਸਾਬ ਛੁਰੀ ਸੱਟ ਪਾਈ, ਕਰਨਹਾਰ ਪ੍ਰਭ ਹਿਰਦੈ ਬੂਠਾ, ਹਾਥੀ ਮਛਲੀ ਕਾ ਜਾਲਾ ਤੂਟਾ, ਸੂਕੇ ਕਾਸ਼ ਹਰੇ ਚਲੂਲ, ਉੱਚੇ ਥਲ ਫੂਲੇ ਕਮਲ ਅਨੂਪ, ਅਗਨ ਨਿਵਾਰੀ ਸਤਿਗੁਰ ਦੇਵ, ਸੇਵਕ ਆਪਣੀ ਲਾਇਓ ਸੇਵ, ਅਕਿਰਤ ਘਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਇਆ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸਰਨਾਈ। ਰਾਮ ਕਲੀ ਮਹੱਲਾ ਪੰਜਵਾਂ। ਪੰਚ ਸਿੰਘ ਰਾਖੇ ਪ੍ਰਭ ਮਾਰ, ਦਸ ਬਘਿਆੜੀ ਲਈ ਨਿਵਾਰ, ਤੀਨ ਅਵਰਤ ਕੀ ਝੁਕੀ ਘੇਰ, ਸਾਧ ਸੰਗ ਚੁੱਕੇ ਭੈ ਫੇਰ, ਸਿਮਰ ਸਿਮਰ ਜੀਵਾ ਗੋਵਿੰਦ, ਕਰ ਕਿਰਪਾ ਰਾਖਿਓ ਦਾਸ ਆਪਣਾ, ਸਦਾ ਸਦਾ ਸਾਚਾ ਬਖਸ਼ਿੰਦ ਰਹਾਉ। ਦਾਜ ਗਏ ਤ੍ਰਿਣ ਪਾਪ ਸਮੇ, ਜਪ ਜਪ ਨਾਨਕ ਪੂਜੇ ਪ੍ਰਭ ਪੈਰ, ਅਣਦ ਰੂਪ ਪ੍ਰਗਟਿਓ ਸਭ ਥਾਨ, ਪ੍ਰੇਮ ਭਗਤ ਜੋਰੀ ਸੁਖਮਾਨ, ਸਾਗਰ ਤਰਿਓ ਬਾਛਰ ਖੋਜ, ਖੇਦ ਨ ਪਾਇਓ ਨਹਿ ਪੁਨਰੋਜ, ਸਿੰਧ ਸਮਾਇਓ ਗਟਕੇ ਮਾਹੇ, ਕਰਨ ਹਾਰ ਕੋ ਕਿਛ ਅਚਰਜ ਨਾਹੇ, ਜੋ ਛੂਟੋ ਤੋ ਜਾਏ ਪਿਆਲ, ਜੋ ਕਾਢਿਓ ਤੋ ਨਦਰ ਨਿਹਾਲ, ਪਾਪ ਗੁਣ ਹਮਰੈ ਵਸ ਨਾਹੇ, ਰਸਕ ਰਸਕ ਨਾਨਕ ਗੁਣ ਗਾਹੇ। ਰਾਮ ਕਲੀ ਮਹੱਲਾ ਪੰਜਵਾਂ।

ਮਹੱਲਾ ਪੰਜਵਾਂ। ਰਾਜਾ ਰਾਮ ਕੀ ਸਰਣਾਏ, ਨਿਰਭਉ ਭਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁਖ ਜਾਇ ਰਾਉ। ਜਾਕੈ ਰਾਮ ਵਸੈ ਮਨ ਮਾਰੀ, ਸੋ ਜਨ ਦੁੱਤਰ ਭੇਖਤ ਨਾਹੀ, ਸਗਲੇ ਕਾਜ ਸੁਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਣੇ। ਜਿਸਕੈ ਮਸਤਕ ਹਾਥ ਗੁਰ ਧਰੈ, ਸੋ ਦਾਸ ਆਦੇਸਾ ਕਾਹੇ ਕਰੈ, ਜਨਮ ਮਰਨ ਕੀ ਚੂਕੀ ਕਾਣ, ਪੂਰੇ ਗੁਰ ਉਪਰ ਕੁਰਬਾਨ। ਗੁਰ ਪਰਮੇਸ਼ਰ ਭੇਟ ਨਿਹਾਲ, ਸੋ ਦਰਸ਼ਨ ਪਾਏ ਜਿਸ ਹੋਏ ਦਿਆਲ। ਪਾਰ ਬ੍ਰਹਮ ਜਿਸ ਕਿਰਪਾ ਕਰੈ, ਸਾਧ ਸੰਗ ਸੋ ਭਵ ਜਲ ਕਰੈ, ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖ ਉਜਲ ਸਾਚੈ ਦਰਬਾਰੇ, ਅਨੰਦ ਕਰਹੁ

ਪਿਆ ਰਹਾਉ। ਪੁੱਤ ਕਲੱਤਰ ਲਖਮੀ ਦਿਸੈ, ਇਨ ਮੈਂ ਕਿਛੂ ਨਾ ਸੰਗ ਲਿਆ, ਬਿਖੈ ਠਗੌਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ। ਨਿੰਦਾ ਕਰ ਕਰ ਬਹੁਤ ਬੇਗੂਤਾ, ਗਰਭ ਜੋਨ ਮੈਂ ਕਿਰਤ ਪਿਆ, ਪੁਰਬ ਕਮਾਣੀ ਛੋਟੈ ਨਾਹੀ, ਜਮ ਦੂਤ ਗ੍ਰਾਸਿਓ ਮਹਾ ਭਇਆ, ਬੋਲੈ ਝੂਠ ਕਮਾਵੈ ਅਵਰਾ, ਕ੍ਰਿਸ਼ਨ ਨ ਬੁਝੈ ਬਹੁਤ ਹਯਾ।

ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਇ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਯਾ।

ਨਾਨਕ ਚਿਤਵੈ ਸੱਚ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਭਾਵਨਾ ਸ਼ਰਧਾ ਸਹਿਤ ਹਰ ਰੋਜ਼ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਗੁਰੂ ਕਿਰਪਾ ਕਰੇ ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਅੱਜ ਅਸੀਂ ਸਾਰੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਾਡੇ ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ, ਮਾਤਾ ਗੁਜਰੀ ਜੀ ਦੇ ਚਰਨ ਪਰਸੀਏ, ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ। ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ,

ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਸਾਰੀ ਨਾਨਕ ਜੋਤ ਸਾਨੂੰ ਅੰਮ੍ਰਿਤ ਦੀ ਇੰਪੋਰਟੈਂਸ ਬਾਰੇ ਅੰਮ੍ਰਿਤ ਦੇ ਮਹੱਤਵ ਬਾਰੇ ਦੱਸ ਰਹੇ ਨੇ।

ਕਈ ਵਾਰੀ ਮਨ ਵਿੱਚ ਆਉਂਦਾ ਕਿ ਬਾਣੀ ਨਾਲ ਆਂਤਰਿਕ ਯਾਤਰਾ ਕਰੀਏ ਕਿ ਆ ਜੋ ਬਾਹਰੀ ਸਾਡਾ ਭੇਖ ਹੈ ਇਸ ਨਾਲ ਜੁੜੀਏ। ਬੜਾ ਵੱਡਾ ਕੰਟਰਾਸਟ ਸਾਨੂੰ ਨਜ਼ਰ ਆਉਂਦਾ ਦੋਵਾਂ ਦੇ ਵਿੱਚ, ਪਰ ਜਦੋਂ ਬਾਣੀ ਸਾਡੀ ਕਪਟ ਖੋਲਦੀ ਹੈ, ਕਪਾਟ ਖੋਲਦੀ ਹੈ, ਕਪਟ ਨਹੀਂ ਕਪਾਟ, ਉਸ ਵੇਲੇ ਪਤਾ ਲੱਗਦਾ ਕਿ ਸਾਰਾ ਇੱਕ ਕੰਟੀਨਿਊਟੀ ਦੇ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅੰਗਦ ਪਾਤਸ਼ਾਹ ਫਰਮਾ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਫਿਰ ਫਰਮਾਉਣਗੇ, ਗੁਰੂ ਰਾਮਦਾਸ ਪਾਤਸ਼ਾਹ ਤੇ ਸਵੇਰੇ ਹੀ ਲੱਗ ਜਾਂਦੇ ਨੇ, ਆਸਾ ਦੀ ਵਾਰ ਹਰ ਅੰਮ੍ਰਿਤ ਭਿੰਨੇ, ਆਸਾ ਦੀ ਵਾਰ ਵਿੱਚ ਅਸੀਂ ਸਾਰੇ ਗਾਇਨ ਕਰਦੇ ਹਾਂ। ਔਰ ਫਿਰ ਇੱਕ ਟ੍ਰਾਂਸਫਰਮੇਸ਼ਨ ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਤੱਕ ਆ ਕੇ ਹੁੰਦੀ ਹੈ। ਸੋ ਉਸ ਰੰਗ ਤੱਕ ਪਹੁੰਚਦਿਆਂ ਨਿਤਰੇ ਤੇ ਕੇਵਲ ਪੰਜ ਹੀ ਸੀ ਨਾ, ਹਜ਼ਾਰਾਂ ਦੇ ਇਕੱਠ ਦੇ ਵਿੱਚੋਂ ਸਾਰੇ ਨਹੀਂ ਸੀ ਆਏ, ਉਸ ਦੇ ਰੰਗ ਵਿੱਚ ਰੰਗੇ ਹੋਏ। ਉਸ ਮੰਜ਼ਿਲ ਤੱਕ ਪਹੁੰਚਣ ਦੇ ਲਈ ਸਾਨੂੰ ਗੁਰੂ ਪਾਤਸ਼ਾਹ ਫਰਮਾ ਰਹੇ ਨੇ, ਕੌਣ? ਜਿਨ੍ਹਾਂ ਦੇ ਅਸੀਂ ਪੁਰਬ ਮਨਾ ਰਹੇ ਹਾਂ, ਜਿਹੜੇ ਗੁਰੂ ਨਾਨਕ ਦੇ ਸੰਗ ਲੱਗ ਕੇ, ਉਹਨਾਂ ਦੇ ਅੰਗ ਲੱਗ ਕੇ ਅੰਗਦ ਹੋ ਗਏ। ਲੈਣੇ ਤੋਂ ਅੰਗਦ ਤੱਕ ਦਾ ਸਫ਼ਰ ਅਸੀਂ ਸਾਰਿਆਂ ਨੇ ਤੈਅ ਕਰਨਾ, ਔਰ ਕਿਵੇਂ ਕਰਨਾ? ਬਾਣੀ ਦੀਆਂ ਪੈੜਾਂ, ਬਾਣੀ ਦੇ ਸਟੈਪਸ ਦੇ ਉੱਤੇ ਚੱਲ ਕੇ। ਨਾਨਕ ਅੰਮ੍ਰਿਤ ਮਨੈ ਮਾਹੇ, ਬਾਹਰੀ ਰਿਚੁਅਲ ਕਰਦਿਆਂ ਕਰਦਿਆਂ ਕਈ ਵਾਰੀ ਅਸੀਂ ਮਨ ਦੀ ਖੇਡ ਨੂੰ ਭੁੱਲ ਜਾਂਦੇ ਹਾਂ, ਪਰ ਗੁਰੂ ਪਾਤਸ਼ਾਹ

ਗੁਰੂ ਪਿਆਰੀ ਸਾਧ ਸਿੰਘ ਜੀ ਆਪ ਜੀ ਦਾ ਸ਼ੁਕਰ ਹੈ ਕਿ ਜੁਗੋ ਜੁਗੋ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਆਪ ਸਭ ਨੇ ਸਾਨੂੰ ਅਸੀਸ ਪ੍ਰਦਾਨ ਕੀਤੀ ਹੈ। ਪ੍ਰਬੰਧਕਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਅਵਸਰ ਦਿੱਤਾ। ਆਪ ਸਭ ਨੂੰ ਕੁਟਾਨ ਕੋਟ ਮੁਬਾਰਕ ਹੈ ਗੁਰੂ ਅੰਗਦ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ। ਬਹੁਤ ਅੱਛਾ ਸਬੱਬ ਬਣਦਾ ਨਹੀਂ ਤੇ ਕੀਰਤਨੀ ਉਹੀ ਚੁਨੀਦਾ ਸ਼ਬਦ ਗਾ ਕੇ ਆਪਣੀ ਹਾਜ਼ਰੀ ਲਗਵਾ ਦਿੰਦੇ ਨੇ। ਸੋ ਬਹੁਤ ਅੱਛਾ ਇਹਨਾਂ ਨੇ ਪ੍ਰਬੰਧ ਸਿਰਜਿਆ ਹੈ ਕਿ ਸਾਰੇ ਗੁਰੂ ਸਾਹਿਬਾਨ ਦੀ ਬਾਣੀ, ਔਰ ਅਸੀਂ ਚਾਹਾਂਗੇ ਕਿ ਇਸੇ ਤਰ੍ਹਾਂ ਹੀ ਅਗਰ ਭਗਤ ਸਾਹਿਬਾਨ ਦੀ ਬਾਣੀ ਔਰ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵੀ ਗਾਇਨ ਇਸੇ ਤਰ੍ਹਾਂ ਹੁੰਦਾ ਰਹੇ ਤੇ ਦੂਸਰੀਆਂ ਕਮਿਊਨਿਟੀਜ਼ ਵੀ ਸਾਡੇ ਨਾਲ ਜੁੜਨ ਗਈਆਂ ਔਰ 1430 ਪੰਨਿਆਂ ਦੇ ਵਿੱਚੋਂ ਸਾਰੀ ਬਾਣੀ ਦਾ ਅਸੀਂ ਹੌਲੀ ਹੌਲੀ ਜਿਹੜਾ ਗਾਇਨ ਹੈ ਸ਼ਬਦ ਰੂਪ ਦੇ ਵਿੱਚ ਆਪਣੇ ਮਨ ਵਿੱਚ ਵਸਾਵਾਂਗੇ, ਗਾਇਨ ਕਰਾਂਗੇ, ਕੀਰਤਨ ਕਰਾਂਗੇ। ਕੀਰਤਨ ਭਗਤੀ ਹੈ ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਔਰ ਗੁਣ ਗੋਬਿੰਦ ਗਾਵ ਹੋ ਸਭ ਹਰਜਨ ਰਾਗ ਰਤਨ ਰਸਨਾ ਅਲਾਪ। ਬੜੀ ਖੁਸ਼ੀ ਹੈ ਕਿ ਆਉਣ ਵਾਲੇ ਸੈਪਟੰਬਰ ਦੇ ਵਿੱਚ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਗੁਰਮਤਿ ਸੰਗੀਤ ਦਰਬਾਰ ਵੀ ਸਜਣਗੇ, ਹੋਰ ਵੀ ਗੁਰਮਤਿ ਸੰਗੀਤ ਦੇ ਕੀਰਤਨ ਦੇ ਪ੍ਰੋਗਰਾਮ ਇੱਥੋਂ ਹੁੰਦੇ ਰਹਿੰਦੇ ਨੇ। ਇਸ ਲਈ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਸਾਡੀਆਂ ਭੁੱਲਾਂ ਨਾ ਚਿਤਾਰਨਾ, ਖਿਮਾ ਕਰਨਾ, ਅਸੀਸ ਦੇਣਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਹੈ ਨੀ ਢਿੱਲੀ ਫਤਿਹ ਨਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਦੋਂ ਕੁੱਲ ਸੰਸਾਰ ਦੇ ਅੰਦਰ ਉਸ ਅਕਾਲ ਪੁਰਖ ਨੇ ਆਪ ਆ ਕੇ ਅਵਤਾਰ ਧਾਰਿਆ, ਪਹਿਲਾਂ ਬੜੇ ਦੇਵੀ ਦੇਵਤੇ ਪੀਰ ਪੈਗੰਬਰ ਆਏ ਕੋਈ ਸ਼ੱਕ ਨਹੀਂ, ਪਰ ਅੱਜ ਦੇ ਦਿਹਾੜੇ ਕੌਣ ਆਇਆ? ਆਪ ਅਕਾਲ ਪੁਰਖ। ਸਤਿਗੁਰ ਸਾਹਿਬ ਜੀ ਦੀ ਬਾਣੀ ਕਹਿੰਦੀ, ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵੇ। ਕੋਈ 16 ਕਲਾ, ਕੋਈ 4 ਕਲਾ, ਕੋਈ 1 ਕਲਾ ਸੰਪੂਰਨ ਸੀ, ਅੱਜ ਸਰਬ ਕਲਾ ਸੰਪੂਰਨ ਬਾਪੂ ਆਇਆ। ਸੁਣੀ ਅਰਦਾਸ ਸਵਾਮੀ ਮੇਰੇ, ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆ। ਤੇ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਜੀ, ਸਾਰੇ ਇਸ ਕਰਕੇ ਗਾਈਏ ਕਿਉਂਕਿ ਆਪ ਜੀ ਨੂੰ ਬਾਣੀ ਆਪ ਜੀ ਪੜ੍ਹਨ ਵਾਲੇ ਹੋ, ਸਾਰਿਆਂ ਨੂੰ ਪਤਾ ਹੈ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ, ਨਾ ਉਹਨੇ ਘੱਟ ਜਾਣਾ ਤੇ ਨਾ ਉਹਨੇ ਵੱਡਾ ਹੋ ਜਾਣਾ, ਉਹ ਜਿੱਡਾ ਹੈ ਉੱਡਾ ਹੀ ਹੈ, ਪਰ ਇੱਕ ਫਰਕ ਜ਼ਰੂਰ ਪੈ ਜਾਣਾ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ, ਉਹਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਮਾਲਕ, ਜਿਹੜਾ ਉਹਨੂੰ ਗਾਉਂਦਾ ਉਹਨੂੰ ਵੱਡਿਆ ਕਰ ਦਿੰਦਾ ਜਿਹੜਾ ਉਹਨੂੰ ਵੱਡਾ ਕਹਿੰਦਾ, ਇਸ ਕਰਕੇ ਉਸ ਮਾਲਕ ਦੀ ਵਡਿਆਈ ਗਾਈ। ਸਾਰੀ ਸੰਗਤ ਪੜਿਓ ਜੀ।

0: ਗਏ ਹੋਊਗਾ ਬਸ
1: ਬਾਹਰ ਹੋ ਜਾਣੀ ਉਦਨ ਵੀ ਇੰਨਾ ਕੀ ਚੋਰੀ ਘੱਟ ਆ
0: ਉਹ ਰਿਮੋਟ ਲਾਓ ਜਾਂਦਾ ਉਹ ਦੇਖਦੇ ਬਸ ਦਿਸਦਾ ਨੀ ਕੁਸ਼ਚਨ ਕੀ ਆਇਆ ਇਹਨੇ ਫਿਰ ਸਮਝ ਨਹੀਂ ਲੱਗੀ ਥੋੜੀ ਜੀ ਜਗਦੀਸ ਇੰਨਾ ਕੀ ਹੋਊਗਾ ਤੇ ਜ਼ਿਆਦਾ ਤਾਂ ਹੋ ਨਹੀਂ ਸਕਦਾ ਕੋਲ ਆਈ ਸਪੈਸ਼ਲ ਤੁਸੀਂ ਕਿੱਦਾਂ ਕਹਿ ਦਿੱਤਾ ਸਪੈਸ਼ਲ ਜਵਾਨ ਨੇ ਵੀਰ ਜੀ ਇਹ ਸਾਰਾ
2: ਸਾਰਾ ਕਵਰ ਕਰਦੇ ਚੇਂਜ ਕਰਨਾ ਪੈਣਾ
0: ਨਹੀਂ ਨਹੀਂ ਆ ਜਿਹੜਾ ਪਾਈਪ ਜਿਹਾ ਜਿਹੜਾ ਅੱਗੇ ਲੜਦੂ ਤਾਂ ਪੂਰੀ ਸਕਰੀਨ ਕਵਰ ਹੋਣੀ ਏਦਾਂ ਨਹੀਂ ਹੋਣੀ ਜੇ ਜ਼ਿਆਦਾ ਫੋਕਸ ਘੱਟਦਾ ਉਹਨੇ ਬਾਹਰ ਹੋ ਜਾਣਾ ਤੇ ਇਹਦੀ ਜੇ ਵਿਜੀਬਿਲਿਟੀ ਉਹ ਘੱਟ ਜਾਣੀ ਹੈ ਰਾਈਟ ਅੱਗੇ ਲੜਨਾ ਪਹਿਲਾਂ ਵੀ ਆ ਕੋਈ ਸਹੀ
3: ਬਰਾਬਰ ਹੋ ਗਈ ਕੋਈ ਬਰਾਬਰ
0: ਸੰਗੀਤ ਜੀ ਤੁਸੀਂ ਸਮਝਿਆ ਦੁਰਗੇਸ ਨੂੰ ਸਮਝ ਆ ਗਈ ਆ ਕੁਛ ਸਮਝ ਹੈਗਾ ਜੋ ਪਤਾ ਲੱਗ ਗਿਆ
3: ਜਿਹੜੀ
0: ਆਪਣੇ ਕੋਲ
1: ਗੁਰੂ ਜੀ ਉਹ ਕਹਿੰਦੇ ਆਹ ਛੋਟੀ ਆ ਉਹ ਸਹੀ ਆ
0: ਚਲਾ ਕੇ ਦੇਖ ਲੈਣਾ ਯਾਰ
1: ਨਵਾਂ ਪ੍ਰੋਜੈਕਟਰ ਕਿੱਥੇ ਆ ਜਿਹੜਾ ਨਵਾਂ ਆਇਆ
0: ਆਈ ਤਾਂ ਹੈ
1: ਇਹ ਨਵਾਂ ਰੋੜੀ ਹੈ
0: ਹੋਰ
1: ਇਧਰ ਪੇੜ
0: ਰੇਗਲਰ ਪੁੰਚ ਪਿਆ ਉੱਥੇ
2: ਨਵੀਂ ਲਾਈ ਸੀ
0: ਇਹ ਵੀਰ ਜੀ ਨਵਾਂ ਪੇੜ ਤੋਂ
1: ਉਹ ਗੁਰੂ ਜੀ ਮੈਂ ਲਾਇਆ ਹੈ ਅਸੀਂ ਰਿਪੇਅਰ ਲਾਇਆ ਹੈ
0: ਤਾਂ ਅੰਦਰ ਜਿਹੜਾ ਪਿਆ ਉਹ ਕੀ ਹੈ ਜਲਦੀ
1: ਉਹ ਗੁਰੂ ਜੀ ਉੱਧਰ ਦਾ ਅਸੀਂ ਲਾਇਆ ਵਾ ਰਾਤ ਨੂੰ ਲੱਗੇ ਆ
0: ਆਹੋ
4: ਜਿਹੜਾ ਵੀ ਲੈਣ ਮੇਰੇ ਦੇ ਜਿੱਥੇ ਤੁਸੀਂ ਰਹਿੰਦੇ
0: ਹੋ ਕਰਨਾ ਕੀ ਹੈ ਕੁਛ ਹੋ ਨਹੀਂ ਸਕਦਾ ਯਾਰ ਮਤਲਬ ਕੁਸ਼ਚਨ ਕਿਉਂ ਆਇਆ ਇਹ ਕੁਛ ਨਹੀਂ ਹੋ ਸਕਦਾ ਇਹਦੇ ਵਿੱਚ ਆ ਚੇਂਜ ਕਰਨਾ ਪੈਣਾ ਵੀਰ ਜੀ ਲੱਗੂਗਾ ਟਾਈਮ ਇਹਦੇ ਵਿੱਚ ਇਕੱਤੀ ਰੰਗ ਦਰਬਾਰ ਇਹ ਤਾਂ ਇਹ ਨਹੀਂ ਪਤਾ ਯਾਰ ਕੀ ਹੈ ਵਿਜੀਬਿਲਿਟੀ ਇਹਦੀ ਘੱਟ ਐਲ ਈ ਡੀ ਲੱਗੂਗਾ ਇੱਥੇ ਨਹੀਂ ਚੱਲਣਾ ਹੁਣ
4: ਫੋਟੋ ਰਹਿ ਜਾਂਦੀ ਹੋਣੀ ਬਾਕੀ ਗੁਰਦੁਆਰੇ ਬੜੀ ਸਾਫ਼ ਹੈ ਉਹ ਤਾਂ ਸਾਫ਼ ਹੈ ਛੋਟਾ ਜਿਹੜਾ ਬੰਦਾ ਕਹੇ ਉਲਟਾ ਜਦ ਤੁਸੀਂ ਏਡੇ ਪਿੱਛੇ ਬੈਠੇ ਹੋ
0: ਟੈਨਸ਼ਨ ਇੰਨੀ ਹੋ ਗਈ ਕੀ ਕਰਨਾ ਮਹਾਰਾਜ ਜੀ

0: ठीक है।
1: गुरमुखो

0: ਉਹ ਹੋ ਗਿਆ ਪਰ ਕਹਿੰਦੀ ਰਸੋਈ ਦੂਰ ਸੀਗੀ ਆ ਥੋੜੀ ਜਿਹੀ
1: ਗੱਲ ਬਣ ਗਈ ਸੀ
2: ਲੈ ਉਹ ਪੂਰਾ ਹਾਈ ਹਾਈ ਕਰਦਾ ਵੀਡੀਓ ਦੇਖ ਹੁਣ ਤੂੰ
0: ਹਾਈ ਕੁਆਲਿਟੀ
2: ਕਾਲਾ
0: ਜੈਟ ਬਲੈਕ
2: ਇਹ ਤਾਂ ਜ਼ਿਆਦਾ ਕਾਲਾ ਨਹੀਂ ਆਪਣੇ ਕੋਲ ਜਿੰਨਾ ਕਾਲਾ ਸੀ ਪੂਰਾ ਲਾ ਤਾ ਇੰਨਾ ਹੀ ਹੋ ਸਕਦਾ ਵੀਰ ਜੀ ਬਸ ਇਹ ਲਾਸਟ ਲਾਸਟ ਕਾਲਾ ਹੈ
0: ਹੁਣ ਜਲਦੀ ਸਰ ਹੁਣ ਕੀ ਕਰਨਾ ਆਪਾਂ ਉਹਨੂੰ ਹੋ ਗਿਆ ਛੇ ਇੰਚ ਪਿੱਛੇ ਕਰੋ
2: ਕਿਹਨੂੰ

그렇죠?

些人类进步的。

ਕੋਲ ਬਿਠਾ ਲਓ ਯਾਰ।

prova,

Christmas, about to be

ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਾਧ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।